ਪਲੈਂਟੀ ਵੈਲੀ ਐਫ ਐਮ ਦੇ ਵਿੱਚ ਮੈਂ ਬਿੱਕੀ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ ਚੋ ਗੱਲ ਗੱਲਾਂ ਚੋ ਗੱਲ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 ਤੋਂ 8 ਵਜੇ ਪੇਸ਼ ਕੀਤਾ ਜਾਂਦਾ ਹੈ ਇਹ ਪਲੈਂਟੀ ਵੈਲੀ ਐਫ ਐਮ ਦੀ ਪੰਜਾਬੀ ਸੇਵਾ ਹੈ ਮੈਂ ਬਿੱਕੀ ਸਿੰਘ ਅਗਲੇ 2 ਘੰਟੇ ਤੱਕ ਤੁਹਾਡੇ ਨਾਲ ਸਾਂਝ ਪਾਵਾਂਗਾ ਤੁਸੀਂ ਇਹ ਪ੍ਰੋਗਰਾਮ ਆਨਲਾਈਨ ਵੀ ਸੁਣ ਸਕਦੇ ਹੋ pvfm.org.au ਤੇ ਜਾਂ ਸਾਨੂੰ FM 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ 'ਤੇ ਟਿਊਨ ਇਨ ਕਰਕੇ ਵੀ ਸੁਣ ਸਕਦੇ ਜੇ ਪਲੈਂਟੀ ਵੈਲੀ ਐਫ ਐਮ ਦੇ ਵੈਬਸਾਈਟ ਦੇ ਉੱਤੇ ਇਹ ਸਾਰੀਆਂ ਪੋਡਕਾਸਟ ਤੁਹਾਨੂੰ ਮਿਲ ਸਕਦੀਆਂ ਨੇ ਤੁਸੀਂ ਮੇਰੇ ਨਾਲ ਸਟੂਡੀਓ 'ਚ ਸਾਂਝ ਪਾ ਸਕਦੇ ਹੋ ਸੁਨੇਹਾ ਦੇ ਸਕਦੇ ਹੋ SMS ਕਰ ਸਕਦੇ ਹੋ 0468-277-886 ਸਾਡਾ ਨੰਬਰ ਹੈ 0468-277-886 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ ਪਹਿਲਾਂ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਉਸ ਅਕਾਲ ਪੁਰਖ ਦੇ ਨਾਂ ਉਸ ਅਕਾਲ ਪੁਰਖ ਦੀ ਉਸਤਤ ਸਰਵਣ ਕਰਦੇ ਇੱਕ ਸ਼ਬਦ ਜ਼ਿੰਦਗੀ ਨੂੰ ਜਿਉਣ ਦਾ ਕੀ ਮਕਸਦ ਹੈ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਤੁਹਾਡੇ ਨਾਲ ਹਾਜ਼ਰੀ ਪਾਉਂਦੇ ਹਾਂ

Madhu hum aise, tum aisa. Madhu hum aise, tum aisa. ਤੁਸੀਂ ਗੁਰਬਾਣੀ ਦਾ ਸ਼ਬਦ ਸੁਣਿਆ। ਜ਼ਿੰਦਗੀ ਜਿਉਣ ਦੇ ਲਈ ਜੋ ਦਿਸ਼ਾ ਨਿਰਦੇਸ਼ ਸਾਨੂੰ ਸਾਡੇ ਧਾਰਮਿਕ ਗ੍ਰੰਥਾਂ 'ਚੋਂ ਮਿਲਦੇ ਨੇ, ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣ ਤੋਂ ਸੰਕੋਚ ਕਿਉਂ ਕਰਦੇ ਹਾਂ? ਸਾਡਾ ਦਿੱਖ, ਸਾਡਾ ਦਿਖਾਵਾ ਇੱਕ ਪਾਸੇ ਹੈ, ਸਾਡੇ ਅੰਤਰ ਆਤਮਾ ਸੋਚਣ ਦੀ ਗੱਲ ਦੂਜੇ ਪਾਸੇ ਚੱਲਦੀ ਹੈ। ਅਸੀਂ ਆਪਣੇ ਜੀਵਨ ਨੂੰ ਆਪਣੇ ਢੰਗ ਨਾਲ ਨਿਰਵਾਹ ਕਰਨਾ ਚਾਹੁੰਦੇ ਹਾਂ, ਪਰ ਅਸੀਂ ਇਹ ਕਿਉਂ ਨਹੀਂ ਮੰਨਦੇ ਇਹ ਸ੍ਰਿਸ਼ਟੀ, ਇਹ ਕੁਦਰਤ, ਇਹ ਧਰਤੀ, ਆਕਾਸ਼, ਬੱਦਲ ਬਣਾਉਣ ਵਾਲਾ, ਇਹ ਆਪੇ ਹੀ ਆਪਣੀ ਕਹਾਣੀ ਆਪ ਕਹਿਣ ਵਾਲਾ ਬਹੁਤ ਭਲਵਾਨ ਹੈ। ਅਸੀਂ ਫਿਰ ਵੀ ਉਹ ਸਾਰੀਆਂ ਚੀਜ਼ਾਂ ਜਾਣਦੇ ਹੋਏ ਆਪਣੇ ਅੱਖੋਂ ਪਰੋਕੇ ਹੋ ਕੇ ਪਿੱਛੇ ਰਹਿ ਜਾਂਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ 'ਚ ਆਉਣ ਤੋਂ ਪਹਿਲਾਂ ਮੇਰੇ ਅੰਦਰ ਇੱਕ ਖਿਆਲ ਚੱਲ ਰਿਹਾ ਸੀ। ਦੁੱਧ ਦਾ ਗਲਾਸ ਮੈਂ ਹੱਥ ਵਿੱਚ ਫੜਿਆ ਸੀ। ਸਿਆਲੇ ਦੀ ਠੰਡ ਵਿੱਚ ਪਿੰਨੀਆਂ ਖਾਣ ਨੂੰ ਜੀ ਕਰ ਰਿਹਾ ਸੀ। ਮੈਂ ਸੋਚਿਆ ਕਿ ਬੰਦਾ, ਇਨਸਾਨ, ਇਹ ਮਨੁੱਖ ਕਿੰਨਾ ਖਤਰਨਾਕ ਜਾਨਵਰ ਹੈ, ਸਾਰਾ ਕੁਛ ਹੀ ਆਪਣੇ ਲਈ ਸਮੇਟ ਕੇ ਬਹਿ ਗਿਆ। ਮੈਂ ਦੂਰ ਬਾਹਰ ਖਿੜਕੀ 'ਚੋਂ ਦੇਖਿਆ, ਜਿੱਥੇ ਬਹੁਤ ਵੱਡਾ ਜੰਗਲ ਹੁੰਦਾ ਸੀ, ਹੌਲੀ ਹੌਲੀ ਵੱਡੀਆਂ ਗਗਨਚੁੰਬੀ ਇਮਾਰਤਾਂ ਤਾਣੋਂ ਨਿਕਲਦੀਆਂ ਨਜ਼ਰ ਆ ਰਹੀਆਂ ਸਨ। ਉੱਡਦੇ ਬੱਦਲ ਵਿੱਚ ਪੰਛੀ ਝਾਤੀਆਂ ਮਾਰ ਰਹੇ ਸਨ ਅਤੇ ਦੂਰ ਕਿਤੇ ਜਹਾਜ਼ ਵੀ ਜਾ ਰਿਹਾ ਸੀ। ਇਹ ਸਾਰਾ ਕੁਛ ਜੋ ਇਸ ਕੁਦਰਤ, ਇਸ ਧਰਤੀ ਦੇ ਉੱਤੇ ਸਾਡੇ ਲਈ ਤਾਂ ਨਹੀਂ ਬਣਿਆ। ਮੈਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਦੁੱਧ ਅਸੀਂ ਪੀਂਦੇ ਹਾਂ, ਜੋ ਚਾਹ ਦਾ ਕੱਪ ਅਸੀਂ ਹੱਥ ਫੜ ਕੇ ਪੀਂਦੇ ਹਾਂ, ਉਹਦੇ ਵਿੱਚ ਪੈਣ ਵਾਲਾ ਦੁੱਧ ਇੱਕ ਗਾਂ ਨੇ ਆਪਣੇ ਵੱਛੇ ਵੱਛੀ ਲਈ ਰੱਖਿਆ, ਇੱਕ ਮੱਝ ਨੇ ਆਪਣੇ ਕੱਟੇ ਕੱਟੀ ਲਈ ਰੱਖਿਆ, ਆਪਣੀ ਜਨਰੇਸ਼ਨ, ਆਪਣੀ ਪੀੜ੍ਹੀ ਨੂੰ ਅੱਗੇ ਵਧਾਉਣ ਲਈ ਰੱਖਿਆ। ਅਸੀਂ ਮਸ਼ੀਨਾਂ ਲਾ ਕੇ ਇੱਕ ਬਹੁਤ ਵੱਡਾ ਸਮਰਾਜ ਖੜਾ ਕਰ ਦਿੱਤਾ। ਉਹ ਸਾਰੇ ਜਾਨਵਰਾਂ ਦੁੱਧ ਮਨੁੱਖ ਹੁਣ ਉਹ ਆਪ ਪੀਂਦੇ ਨੇ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇੱਕ ਸੱਜਣ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਕੁਛ ਲੋਕ ਮਿਲਦੇ ਨੇ ਜਿਨ੍ਹਾਂ ਨੇ ਆਉਣ 'ਤੇ ਖੁਸ਼ੀ ਹੁੰਦੀ ਹੈ, ਕੁਛ ਲੋਕਾਂ ਨੂੰ ਚੰਦ ਮਿੰਟਾਂ ਦੀ ਮਿਲਣੀ ਅੰਦਰੋਂ ਝੰਜੋੜ ਕੇ ਰੱਖ ਦਿੰਦੀ ਹੈ। ਗੱਲਾਂ ਚੱਲ ਰਹੀਆਂ ਸਨ ਖਾਣ ਪੀਣ ਦੀਆਂ, ਰੌਲੇ ਰੱਪੇ ਵਿੱਚ ਹੀ ਉਹਨਾਂ ਨੇ ਬੜੀ ਸਹਿਜ ਗੱਲ ਕੀਤੀ। ਕਹਿੰਦੇ ਜੇ ਅੱਜ ਧਰਤੀ 'ਤੇ ਏਲੀਅਨ ਆ ਜਾਣ, ਗੱਲ ਖਾਣ ਪੀਣ ਦੀ ਚੱਲ ਰਹੀ ਸੀ, ਉਹ ਵੇਖਣਗੇ ਕੀ ਵੇਖਣਗੇ? ਕੁਦਰਤੀ ਗੱਲ ਹੈ, ਉਹ ਵੇਖਣਗੇ ਸੂਰਜ ਹੈ, ਕਿਰਨਾਂ ਪੈਂਦੀਆਂ ਨੇ, ਐਨਰਜੀ ਨਿਕਲਦੀ ਹੈ, ਪੌਦੇ ਵੱਡੇ ਹੁੰਦੇ ਨੇ, ਜਾਨਵਰ ਨੇ, ਛੋਟੇ ਛੋਟੇ ਕੀੜੇ ਮਕੌੜੇ ਨੇ, ਜਾਨਵਰ ਘਾਹ ਖਾਂਦੇ ਨੇ, ਇੱਕ ਜਾਨਵਰ ਦੂਜੇ ਨੂੰ ਖਾਂਦਾ ਹੈ। ਮਨੁੱਖ ਨੂੰ ਦੇਖਣਗੇ, ਮਨੁੱਖ ਕਦੀ ਜਾਨਵਰਾਂ ਦਾ ਘਾਹ ਖਾ ਰਿਹਾ, ਕਦੀ ਉਹ ਜਾਨਵਰਾਂ ਨੂੰ ਖਾ ਰਿਹਾ। ਜਦੋਂ ਧਿਆਨ ਨਾਲ ਦੇਖਣਗੇ, ਮਨੁੱਖ ਸਾਰਾ ਕੁਛ ਹੀ ਖਾ ਰਿਹਾ ਹੈ। ਜਿਹੜੇ ਪੌਦੇ ਜਾਨਵਰਾਂ ਨੇ ਖਾਣੇ ਨੇ ਅਸੀਂ ਖਾਂਦੇ ਹਾਂ, ਇੱਥੋਂ ਤੱਕ ਕਿ ਅਸੀਂ ਉਹਨਾਂ ਦੇ ਬੱਚੇ ਵੀ ਖਾਂਦੇ ਹਾਂ, ਬੇਬੀ ਕੌਰਨ, ਛੋਟੇ ਛੋਟੇ ਖੀਰੇ, ਸੌਫਟ ਕੰਦ ਮੂਲ ਸਾਨੂੰ ਚੰਗੇ ਲੱਗਦੇ ਨੇ, ਪਰ ਕੀ ਸਾਡੇ ਲਈ ਬਣੇ ਨੇ?

ਸਵਾਲ ਸਾਨੂੰ ਆਪਣੇ ਅੰਦਰੋਂ ਹੀ ਮਿਲਣਾ ਹੈ। ਇਸ ਸਵਾਲ ਦੀ ਸੋਝੀ ਸਾਡੇ ਨਾਲ ਹੀ ਹੈ। ਅਸੀਂ ਵੱਡੇ ਤੋਂ ਵੱਡੇ ਜਾਨਵਰ ਨੂੰ ਵੀ ਕਾਬੂ ਕਰਕੇ ਘਰ ਰੱਖ ਲੈਂਦੇ ਹਾਂ। ਅਸੀਂ ਕੁੱਤੇ ਬਿੱਲੀਆਂ ਨੂੰ ਉਹਨਾਂ ਦੇ ਮਾਲਕਾਂ ਮਾਵਾਂ ਤੋਂ ਵੱਖ ਕਰਕੇ ਆਪਣੇ ਜੋਗਾ ਕਰ ਲੈਂਦੇ ਹਾਂ। ਅਸੀਂ ਉਹਨਾਂ ਦੀ ਬੋਲੀ ਖੋਲ੍ਹ ਲੈਂਦੇ ਹਾਂ। ਅਸੀਂ ਉਹਨਾਂ ਦੇ ਰਹਿਣ ਸਹਿਣ ਦੀਆਂ ਆਲੇ ਦੁਆਲੇ ਦੀਆਂ ਉਹ ਜੰਗਲ ਬਰੇਟੇ ਚਰਾਂਦਾ ਨੂੰ ਬਦਲ ਕੇ ਖੁੱਡੇ ਬਣਾ ਦਿੰਦੇ ਹਾਂ, ਘਰਾਂ 'ਚ ਰੱਖਦੇ ਹਾਂ। ਫਿਰ ਇਸ ਸਾਰੇ ਪਿੱਛੇ ਇੱਕ ਵੱਡਾ ਵਪਾਰ ਸ਼ਾਪਿੰਗ ਮਾਲਾਂ ਵਿੱਚ ਸਾਡਾ ਰਾਹ ਉਡੀਕਦਾ ਹੈ। ਮੈਨੂੰ ਤਾਂ ਕਦੇ ਕਦੇ ਖੁਦ ਵੀ ਲੱਗਦਾ ਹੁੰਦਾ ਕਿ ਮਨੁੱਖ ਦਾ ਇਸ ਧਰਤੀ 'ਤੇ ਆਉਣਾ, ਮਨੁੱਖ ਇਸ ਧਰਤੀ 'ਤੇ ਪੈਦਾ ਹੀ ਨਹੀਂ ਹੋਇਆ। ਹੌਲੀ ਹੌਲੀ ਤੰਦਾਂ ਤਹਾਂ ਖੁੱਲ੍ਹ ਰਹੀਆਂ ਨੇ। ਚਲੋ ਹੁਣ ਇਸ ਗੱਲ ਦਾ ਫੈਸਲਾ ਤਾਂ ਹੋ ਗਿਆ ਕਿ ਪਹਿਲਾਂ ਮੁਰਗੀ ਆਈ ਸੀ ਕਿ ਆਂਡਾ ਆਇਆ ਸੀ। ਮਨੁੱਖ ਤਾਂ ਉਸ ਤੋਂ ਬਾਅਦ ਹੀ ਆਇਆ ਸੀ। ਮੈਨੂੰ ਤਾਂ ਇੱਦਾਂ ਲੱਗਦਾ ਹੁੰਦਾ ਕਿ ਮਨੁੱਖ ਇਸ ਧਰਤੀ ਦੇ ਉੱਤੇ ਇੰਜੈਕਟ ਕੀਤਾ ਗਿਆ। ਅਸੀਂ ਘੋਖਣ ਲੱਗੇ ਪਏ ਹਾਂ, DNA ਦੇ ਘੋਖ ਪਰਤਾਂ ਲਾ ਲਾ ਕੇ ਵੇਖਦੇ ਪਏ ਹਾਂ। ਕਹਿੰਦੇ ਨੇ ਸਾਰੇ ਸਾਊਥ ਅਫਰੀਕਾ ਤੋਂ ਆਏ। ਅਸੀਂ ਕਾਲੇ, ਭੂਰੇ, ਚਿੱਟੇ, ਗੋਲ ਮਟੋਲ, ਲੰਬੇ, ਉੱਚੇ, ਵੱਖ ਵੱਖ ਤਰ੍ਹਾਂ ਦੇ ਹੈਗੇ ਹਾਂ। ਗੋਲ ਅੱਖਾਂ ਵਾਲੇ, ਤਿੱਖੀਆਂ ਅੱਖਾਂ ਵਾਲੇ, ਛੋਟੇ ਵੱਡੇ, ਅਸੀਂ ਇਸ ਧਰਤੀ 'ਤੇ ਇੰਜੈਕਟ ਕੀਤੇ ਗਏ ਹਾਂ। ਇੱਕ ਖਿਆਲ ਹੈ, ਇੱਕ ਵਿਚਾਰ ਹੈ। ਇਸ ਵੱਡੀ ਕਾਇਨਾਤ ਦੇ ਵਿੱਚ ਅਸੀਂ ਬਹੁਤ ਛੋਟਾ ਹਿੱਸਾ ਹਾਂ। ਅਸੀਂ ਬਹੁਤ ਖਤਰਨਾਕ ਹਾਂ। ਅਸੀਂ ਆਲੇ ਦੁਆਲੇ ਨੂੰ ਆਪਣੇ ਹਿਸਾਬ ਨਾਲ ਢਾਲ ਰਹੇ ਹਾਂ, ਬਹੁਤ ਬੁਰੀ ਤਰ੍ਹਾਂ ਢਾਲ ਰਹੇ ਹਾਂ। ਅਸੀਂ ਆਪਣੀ ਗਿਣਤੀ ਇੰਨੀ ਵਧਾ ਲਈ ਹੈ ਕਿ ਸਾਨੂੰ ਹੁਣ ਖੁਦ ਹੀ ਲੱਗ ਰਿਹਾ ਕਿ ਸਾਡੇ ਰਹਿਣ ਲਈ ਇਹ ਧਰਤੀ ਨਹੀਂ। ਅਗਲੇ 20 ਸਾਲਾਂ ਦੇ ਵਿੱਚ ਅਸੀਂ ਦੂਜੇ ਗ੍ਰਹਿਵਾਂ 'ਤੇ ਜਾ ਕੇ ਵੀ ਰਹਿਣ ਦੀ ਸੋਚਦੇ ਹਾਂ।

ਜੀ ਹਾਂ ਅਸੀਂ ਕਿੱਧਰ ਜਾ ਰਹੇ ਹਾਂ ਅਸੀਂ ਕਿੱਧਰ ਜਾਣਾ ਚਾਹੁੰਦੇ ਹਾਂ ਇਸ ਦਾ ਪਤਾ ਹੌਲੀ ਹੌਲੀ ਆਉਂਦੇ ਕੁਛ ਦਿਨਾਂ ਦੇ ਵਿੱਚ ਲੱਗੇਗਾ ਆਉਂਦੇ ਕੁਛ ਸਾਲਾਂ ਦੇ ਵਿੱਚ ਲੱਗੇਗਾ ਸਾਡੀ ਸੋਝੀ ਸਾਡਾ ਪਿਆਰ ਸਾਡਾ ਮੁਹੱਬਤ ਹੌਲੀ ਹੌਲੀ ਇਹੋ ਜਿਹੇ ਰਾਹ ਖਾਉਂਦੇ ਸਾਨੂੰ ਜ਼ਿੰਦਗੀ ਵੱਲ ਅੱਗੇ ਲੈ ਕੇ ਜਾ ਰਹੇ ਨੇ

ਬਾਬੇ ਨੇ ਕੋਈ 550 ਤੋਂ ਵਰੇ ਤੋਂ ਜ਼ਿਆਦਾ ਸਾਨੂੰ ਇੱਕ ਓਂਕਾਰ ਦਾ ਹੁੱਕਾ ਦਿੱਤਾ। ਉਸ ਤੋਂ ਪਹਿਲਾਂ ਕਈ ਹੋਰ ਦਾਰਸ਼ਨਿਕ ਪੈਦਾ ਹੋਏ। ਪੰਜਾਬੀ ਸ਼ਾਇਰ ਬਾਬਾ ਫਰੀਦ ਨੇ ਜ਼ਿੰਦਗੀ ਜਿਉਣ ਦਾ ਦਿਸ਼ਾ ਨਿਰਦੇਸ਼ ਹੋਰ ਢੰਗ ਨਾਲ ਕੀਤਾ। ਕਬੀਰ ਨੇ ਹੋਰ ਢੰਗ ਨਾਲ ਕੀਤਾ। ਦੁਨੀਆ ਭਰ ਦੇ ਦਾਰਸ਼ਨਿਕ ਲੋਕਾਂ ਨੇ ਜ਼ਿੰਦਗੀ ਜਿਉਣ ਦੇ ਲਈ ਕਈ ਰਾਹ ਤਰੀਕੇ ਦੱਸੇ। ਸੱਚ ਕੀ ਹੈ? ਸੱਚ ਉਹੀ ਹੈ ਜਿਸ ਤੋਂ ਅਸੀਂ ਭੱਜਦੇ ਹਾਂ। ਸੱਚ ਉਹੀ ਹੈ ਜਿਸ ਨੂੰ ਅਸੀਂ ਸੁਣਨਾ ਨਹੀਂ ਚਾਹੁੰਦੇ।

ਸਦੀਆਂ ਤੋਂ ਸੱਚ ਇੱਥੇ ਹੀ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਹੁਣ ਗਾਂ ਵੀ ਰਹੇਗਾ ਸੱਚ ਦੀ ਪਛਾਣ ਕਰਨ ਦੇ ਲਈ ਘਰੋਂ ਤੁਰਨਾ ਪੈਂਦਾ ਹੈ ਆਪਣੇ ਆਪ ਨੂੰ ਉਸ ਸੱਚਾਈ ਨੂੰ ਸਾਂਭਣਾ ਪੈਂਦਾ ਹੈ ਇਹ ਸੱਚ ਹੈ ਕਿ ਹਰ ਚੀਜ਼ ਨਾਸ਼ਵਾਨ ਹੈ ਇਸ ਧਰਤੀ ਦੀ ਹਰ ਚੀਜ਼ ਨਾਸ਼ਵਾਨ ਹੈ ਹਰ ਚੀਜ਼ ਖਤਮ ਹੋਵੇਗੀ ਹਰ ਚੀਜ਼ ਬਦਲੇਗੀ ਹਰ ਚੀਜ਼ ਆਪਣਾ ਰੂਪ ਆਕਾਰ ਬਦਲ ਕੇ ਨਵੇਂ ਜ਼ਮਾਨੇ ਵਿੱਚ ਆਵੇਗੀ ਨਵੀਂ ਦੁਨੀਆ ਵਿੱਚ ਆਵੇਗੀ ਦਰਅਸਲ ਪਲ ਪਲ ਬਦਲਣਾ ਪਰ ਪਰ ਅੱਗੇ ਵੱਧਦੇ ਰਹਿਣਾ ਪਲ ਪਲ ਖੁੱਲ੍ਹਣਾ ਖਿੜਨਾ ਦਿਨ ਰਾਤ ਦਾ ਚੱਕਰ ਚੱਲਣਾ ਇਹ ਸੱਚ ਨੇ ਸੱਚ 'ਤੇ ਪਹਿਰਾ ਦੇਣ ਦੇ ਅਕੀਦੇ ਨੇ

कोई डर नहीं कोई वैर नहीं कोई समा नहीं समा रहत जिंदगी सदियां तो सच इत्थे है असी मनन तो इनकारी क्यों है जी हां असी इनकारी हां असी नहीं चाहते कि ये ਵੱਡੇ ਖੂਬਸੂਰਤ ਇਮਾਰਤਾਂ ਬਿਲਡਿੰਗਾਂ ਘਰ ਕੋਠੀਆਂ ਟੈਲੀਫੋਨ ਬੱਚੇ ਪਰਿਵਾਰ ਦੌਲਤ ਅਸੀਂ ਛੱਡ ਕੇ ਚਲੇ ਜਾਵਾਂਗੇ ਹਜ਼ਾਰ ਸਾਲ ਪਹਿਲਾਂ ਬਾਬੇ ਨਾਨਕ ਤੋਂ ਵੀ ਪਹਿਲਾਂ ਤਾਂ ਉਹ ਵੀ ਇਹੀ ਗੱਲ ਕਹਿੰਦਾ ਸੀ ਪੁਰਾਣਾ ਪ੍ਰਾਚੀਨ ਚੀਨੀ ਫਿਲਾਸਫਰ ਸੀ ਲਾਓਤੂਜ਼ ਮੁੱਖ ਉਦੇਸ਼ ਕੁਦਰਤ ਨਾਲ ਤਾਲਮੇਲ ਬਣਾ ਕੇ ਸ਼ਾਂਤੀਪੂਰਵਕ ਇੱਕ ਵਧੀਆ ਜੀਵਨ ਜਿਉਣਾ ਹੈ

अवतावदार्थ है रा ये सृष्टि ये ब्रह्मांड एक अदृश्य शक्ति है जो सब कुछ चला रही है आप ही ने जप्यो नाव ਸਾਡੇ ਇੱਥੋਂ ਦੇ ਮੂਲ ਨਿਵਾਸੀ 40,000 50,000 ਸਾਲ ਪਹਿਲਾਂ ਦੇ ਪੁਰਾਣੇ ਵਾਸੀ ਜਿਨ੍ਹਾਂ ਦੀ ਬੋਲੀ ਨੂੰ ਅਸੀਂ ਸਮਝ ਸਮਝ ਕੇ ਅੱਗੇ ਵਧੇ ਹਾਂ ਉਹ ਵੀ ਇਹੋ ਕਹਿੰਦੇ ਨੇ ਕੁਛ ਇਦਾਂ ਦੀਆਂ ਗੱਲਾਂ ਕਰਦੇ ਨੇ ਇਹ ਧਰਤੀ ਸਾਡੀ ਨਹੀਂ ਸਗੋਂ ਇਸ ਅਸੀਂ ਇਸ ਧਰਤੀ ਦੇ ਹਾਂ ਇਹ ਲਾਲ ਮਿੱਟੀ ਆਸਟ੍ਰੇਲੀਆ ਦੀ ਇਹਦੇ ਮਿੱਟੀ ਦੇ ਕਣ ਸਾਡੇ ਖੂਨ ਵਿੱਚ ਰਚੇ ਹੋਏ ਨੇ ਸਾਡਾ ਖੂਨ ਦਾ ਲਾਲ ਰੰਗ ਇਸ ਮਿੱਟੀ ਵਿੱਚ ਉਹ ਮੰਨਦੇ ਨੇ ਇਹ ਬੱਦਲ ਧਰਤੀ ਆਕਾਸ਼ ਖਾਸ ਥਾਵਾਂ 'ਤੇ ਤੁਹਾਨੂੰ ਮਿਲਦੇ ਆ ਅਤੇ ਤੁਸੀਂ ਸਦੀਆਂ ਤੋਂ ਇਸੇ ਧਰਤੀ ਦਾ ਇਸੇ ਜੀਵਨ ਨਿਰਵਾਹ ਕਰਦੇ ਆਉਂਦੇ ਹੋ ਤਾਂ ਉਹ ਵੀ ਕਹਿੰਦਾ ਹੈ ਕਿ ਜ਼ਿੰਦਗੀ ਵਿੱਚ ਖਿੱਚੋ ਤਾਣ ਕਰਨ ਦੀ ਲੋੜ ਨਹੀਂ ਇਹ ਇੱਕ ਨਦੀ ਹੈ ਇੱਕ ਦਰਿਆ ਹੈ ਵਗਦਾ ਪਾਣੀ ਹੈ ਇਸ ਨੂੰ ਆਪੇ ਆਪ ਵਹਿਣ ਦਿਓ ਬਹਾਅ ਨਾਲ ਸਹਿਜਤਾ ਨਾਲ ਜ਼ਿੰਦਗੀ ਚੱਲਣ ਦਿਓ

ਪਰ ਕੀ ਅਸੀਂ ਇਹ ਗੱਲ ਮੰਨਦੇ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਡੀ ਜ਼ਿੰਦਗੀ ਆਪਣੇ ਇਸ ਢੰਗ ਦੇ ਵਾਹ ਦੇ ਨਾਲ ਵਗਣੀ ਚਾਹੀਦੀ ਏ ਕਿ ਸਾਨੂੰ ਐਫਰਟਲੈਸ ਕੰਮ ਕਰਨ ਦੇ ਨਾਲ ਜ਼ਿੰਦਗੀ ਵਧੀਆ ਹੋ ਸਕਦੀ ਏ

ਸਾਡਾ ਜੀਵਨ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਸੰਘਰਸ਼ ਕਰਨਾ ਨਹੀਂ ਹੈ। ਇਹ ਬੰਦਾ ਇਹ ਇਨਸਾਨ ਇੰਨਾ ਖਤਰਨਾਕ ਜਾਨਵਰ ਕਿਉਂ ਹੋ ਗਿਆ ਹੈ ਜਦੋਂ ਅਸੀਂ ਇਹ ਸਾਰੀ ਸ੍ਰਿਸ਼ਟੀ ਕੁਦਰਤ ਦੇ ਚੱਲਦੇ ਨਿਯਮਾਂ ਦੇ ਵਿੱਚ ਰੁਕਾਵਟ ਬਣ ਕੇ ਉਹਦੇ ਬਰਾਬਰ ਵੱਡੀ ਦੁਨੀਆ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਤਾਂ ਇੱਕ ਨਵਾਂ ਬਨਾਵਟੀ ਸੂਰਜ ਬਣ ਵੀ ਬਣਾਉਣ ਦੀ ਸੋਚ ਰਹੇ ਹਾਂ ਤਾਂ ਕਿ ਸਾਡੇ ਊਰਜਾ ਸਰੋਤਾਂ ਨੂੰ ਲਗਾਤਾਰ ਤਾਕਤ ਮਿਲਦੀ ਰਹੇ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ, ਹਮੇਸ਼ਾ ਹੀ ਹਰ ਪਲ ਵਿੱਚ ਖਿੱਚੋ ਤਾਣ ਰਹੇਗੀ। ਨੀਲਾ ਲਾਲ ਰੰਗ ਹੋਵੇਗਾ, ਕਾਲਾ ਚਿੱਟਾ ਦਿਨ ਹੋਵੇਗਾ, ਦਿਨ ਰਾਤ, ਸੁੱਖ ਦੁੱਖ, ਰੋਸ਼ਨੀ ਹਨੇਰਾ, ਇਹ ਇੱਕ ਦੂਜੇ ਦੇ ਮਿਲੇ ਜੁਲੇ ਪਹਿਲੂ ਨੇ, ਮਿਲੇ ਜੁਲੇ ਪੱਖ ਨੇ। ਜ਼ਿੰਦਗੀ ਸੁੱਖ ਦੁੱਖ ਰੋਸ਼ਨੀ ਹਨੇਰਾ, ਇਹ ਇੱਕ ਦੂਜੇ ਦੇ ਮਿਲੇ ਜੁਲੇ ਪਹਿਲੂ ਨੇ, ਮਿਲੇ ਜੁਲੇ ਪੱਖ ਨੇ। ਜ਼ਿੰਦਗੀ

метро мару мару мару мару кео карна кулвиндра биле да гит зиндаги ну ਜੀਉਣ ਲਈ ਜਿਹੜੀ ਸੀ ਗੱਲ ਕਰ ਰਹੇ ਸੀ ਬਹੁਤ ਸਹੀ ਟੁਕਵੇਂ ਢੰਗ ਨਾਲ ਉਹਨਾਂ ਬੜੇ ਪਿਆਰ ਦੇ ਨਾਲ ਉਹਨਾਂ ਨੇ ਹੌਲੀ ਹੌਲੀ ਸਾਨੂੰ ਸਮਝਾਇਆ ਸ਼ਾਇਦ ਤੁਸੀਂ ਮੇਰੀ ਪਹਿਲੀ ਗੱਲ ਸੁਣ ਕੇ ਇਸ ਗੱਲ ਨਾਲ ਸਹਿਮਤ ਹੋ ਗਏ ਹੋਵੋਗੇ ਕਿ ਸਾਡੇ ਜ਼ਿੰਦਗੀ ਜਿਉਣ ਦੇ ਮਕਸਦ ਦੇ ਵਿੱਚ ਕਿਤੇ ਨਾ ਕਿਤੇ ਖੜੋਤ ਦੀ ਲੋੜ ਆ ਕਿਤੇ ਨਾ ਕਿਤੇ ਪਿੱਛੇ ਮੁੜ ਕੇ ਵੇਖਣ ਦੀ ਲੋੜ ਆ ਪੂਰੀ ਮਨੁੱਖ ਜਾਤੀ ਦੇ ਵਿੱਚ ਜੇ ਐਡੇ ਵੱਡੇ ਸਾਰੇ ਸਿਸਟਮ ਨੂੰ ਪ੍ਰਬੰਧ ਨੂੰ ਦੇਖਦੇ ਹੋ ਅਸੀਂ ਬੜੇ ਨਿਗੂਣੇ ਜੇ ਲੱਗਦੇ ਹਾਂ ਦੁੱਖ ਦਾ ਕਾਰਨ ਸਾਡੀਆਂ ਇੱਛਾਵਾਂ ਨੇ ਇੱਛਾ ਹੀ ਸਾਰੇ ਦੁੱਖਾਂ ਦਾ ਮੁੱਖ ਕਾਰਨ ਹੈ ਮਹਾਤਮਾ ਬੁੱਧ ਨੇ ਇਹਨਾਂ ਇੱਛਾ ਨੂੰ ਚਾਰ ਮੋਟੇ ਤਰੀਕਿਆਂ 'ਚ ਦੱਸਿਆ ਅੰਨੀ ਲਾਲਸਾ ਤ੍ਰਿਸ਼ਨਾ ਜਿਹੜੀ ਸਾਡੇ ਅੰਦਰ ਹੁੰਦੀ ਹੈ ਜੋ ਸਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਕਰਨ ਦੀ ਤਾਂਘ ਪੈਦਾ ਕਰੀ ਰੱਖਦੀ ਹੈ ਸਾਡੀ ਗੱਡੀ ਭੱਜੀ ਨੱਠੀ ਫਿਰੇ ਇਸ ਇੱਛਾ ਨੂੰ ਸਾਨੂੰ ਪ੍ਰੋਰਤ ਕਰਦੀ ਹੈ ਔਰ ਇਹ ਅੰਨੀ ਲਾਲਸਾ ਡਿਸਸੈਟਿਸਫੈਕਸ਼ਨ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਅਜੋਕੇ ਪਦਾਰਥਵਾਦੀ ਯੁੱਗ ਦੀ ਖਾਸ ਤੌਰ 'ਤੇ ਅਜੋਕੀ ਐਡਵਰਟਾਈਜ਼ਮੈਂਟ ਵਰਡ ਦੀ ਦੁਨੀਆ ਦੀ

ਇੱਕ ਸਭ ਤੋਂ ਵੱਡੀ ਕਮਜ਼ੋਰ ਕੜੀ ਹੈ ਕਿ ਬੰਦੇ ਨੂੰ ਉਹਦੇ ਵਿੱਚ ਭੁੱਖ ਪੈਦਾ ਕਰੀ ਰੱਖਣੀ ਹੈ। ਦਰਅਸਲ ਸਾਡੀਆਂ ਜ਼ਰੂਰਤਾਂ ਹੀ ਸਮਝ ਤੋਂ ਬਾਹਰ ਹੁੰਦੀਆਂ ਜਾਂਦੀਆਂ ਨੇ। ਬੁੱਧ ਦਾ ਪਹਿਲਾ ਦੁੱਖਾਂ ਦਾ ਕਾਰਨ ਸਾਡੀ ਅੰਨੀ ਤ੍ਰਿਸ਼ਨਾ। ਤ੍ਰਿਸ਼ਨਾ ਵੀ ਇੰਨੀ ਹੈ ਕਿ 1,00,00,00 ਰੁਪਈਆ ਵੀ ਕੋਲ ਹੋਵੇ ਤੇ ਫਿਰ ਵੀ ਅਸੀਂ ਢੰਗ ਤਰੀਕੇ ਨੀਤੀਆਂ ਪੁੱਠੀਆਂ ਸਿੱਧੀਆਂ ਕਰਦੇ ਹਾਂ। 1,00,00,00,00 ਨੂੰ ਮੈਨੂੰ ਨਹੀਂ ਪਤਾ ਕਿੰਨੀਆਂ ਜ਼ੀਰੋਆਂ ਆਉਂਦੀਆਂ, ਫਿਰ ਵੀ ਸਾਡੀ ਤ੍ਰਿਸ਼ਨਾ ਮਰਦੀ ਨਹੀਂ। ਬੁੱਧ ਅਨੁਸਾਰ ਦੂਜੀ ਤ੍ਰਿਸ਼ਨਾ ਸਾਡੇ ਕਾਮ ਤ੍ਰਿਸ਼ਨਾ ਆ, ਇੰਦਰੀਆਂ ਦਾ ਸੁੱਖ, ਭੌਤਿਕ ਚੀਜ਼ਾਂ ਦੀ ਇੱਛਾ ਰੱਖਣੀ। ਇਸ ਦੀ ਇੱਛਾ ਸਾਡੇ ਅੰਦਰੋਂ ਮੰਨਦੀ ਨਹੀਂ। ਭਵ ਤ੍ਰਿਸ਼ਨਾ, ਹਮੇਸ਼ਾ ਆਪਣੇ ਆਪ ਨੂੰ ਜਿਉਂਦੇ ਰਹਿਣਾ, ਆਪਣੇ ਆਪ ਨੂੰ ਚੰਗਾ ਕੰਮ ਕਰਨਾ ਅਤੇ ਮਹਾਨ ਬਣਨ ਦੀ ਇੱਛਾ ਰੱਖਣੀ। ਮੈਂ ਹੁਣੇ ਵੀ ਗੱਲ ਕਰਕੇ ਹਟਿਆ ਸੀ ਕਿ ਕਿੰਨੀ ਵੱਡੀ ਤ੍ਰਾਸਦੀ ਹੈ। ਮੈਨੂੰ ਤਾਂ ਲੱਗ ਰਿਹਾ ਸੀ ਮਨੁੱਖ ਆਪਣੇ ਆਪ ਨੂੰ ਸਭ ਤੋਂ ਵੱਡਾ ਤਾਕਤਵਰ, ਮਹਾਨ, ਚੰਗਾ, ਗੁਣੀ ਸਮਝਦਾ ਆ, ਪਰ ਮੈਨੂੰ ਲੱਗਦਾ ਇਹ ਸਭ ਤੋਂ ਖਤਰਨਾਕ ਜਾਨਵਰ ਆ। ਵਿਭਵ ਤ੍ਰਿਸ਼ਨਾ ਚੌਥੇ ਨੰਬਰ ਦੀ, ਜੋ ਬੁੱਧ ਦੇ ਅਨੁਸਾਰ ਕਿਸੇ ਐਸੀ ਅਣਸੁਖਾਵੀਂ ਸਥਿਤੀ ਦੇ ਵਿੱਚ ਭੱਜਣਾ, ਛੁਟਕਾਰਾ ਪਾਉਣਾ, ਅੱਗੇ ਪਤਾ ਨਹੀਂ ਕੀ ਹੋਵੇਗਾ, ਇੱਕ ਡਰ ਆ ਜਿਸ ਤੋਂ ਅਸੀਂ ਡਰਦੇ ਭੱਜਦੇ ਹਾਂ, ਕਈ ਵਾਰੀ ਅਸੀਂ ਅਕਸਰ ਕੰਮ ਨਹੀਂ ਕਰਦੇ। ਇਹ ਵੀ ਸਾਡਾ ਕਈ ਤਰ੍ਹਾਂ ਦੇ ਵਿਯੋਗ, ਵਿਰਾਟ ਇੱਛਾਵਾਂ ਨੂੰ ਜਨਮ ਦਿੰਦਾ ਹੈ। ਇਹਨਾਂ ਮਸਲਿਆਂ ਤੋਂ ਗੱਲ ਇੱਥੇ ਮੁੱਕਦੀ ਨਹੀਂ, ਗੱਲ ਤਾਂ ਅੱਗੇ ਜਾਂਦੀ ਹੈ ਵੀ ਇਹਨਾਂ ਮਸਲਿਆਂ ਤੋਂ ਅਸੀਂ ਛੁਟਕਾਰਾ ਕਿਵੇਂ ਪਾਉਣਾ ਹੈ। ਅਸੀਂ ਛੁਟਕਾਰਾ ਪਾ ਸਕਦੇ ਹਾਂ ਜੇ ਅਸੀਂ ਖੜੋਤ ਗੱਡੀ ਨੂੰ ਬ੍ਰੇਕਾਂ ਲਾ ਕੇ ਅੱਖਾਂ ਬੰਦ ਕਰਕੇ ਵੇਖਦੇ ਹਾਂ। ਮਹਾਤਮਾ ਬੁੱਧ ਦੀ ਜੇ ਮੈਂ ਗੱਲ ਕਰ ਰਿਹਾ ਤਾਂ ਉਹਨਾਂ ਦੇ ਮੁਤਾਬਕ 8 ਮਾਰਗ ਹੀ ਰਸਤਾ ਹੈ, ਸਹੀ ਸੋਚ, ਸਹੀ ਕਰਮ, ਸਹੀ ਜੀਵਨ ਜਾਚ। ਜਦੋਂ ਮਨੁੱਖ ਆਪਣੇ ਇੱਛਾਵਾਂ, ਉਹ ਇੱਛਾਵਾਂ ਮਾਰਨ ਦੀ ਗੱਲ ਨਹੀਂ ਕਰਦੇ, ਉਹ ਇੱਛਾਵਾਂ ਘਟਾਉਣ ਦੀ ਗੱਲ ਕਰਦੇ ਨੇ। ਇੱਛਾ ਹੋਵੇ ਹੀ ਨਾ, ਉਹ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਜਿਉਣ ਦੇ ਪਹਿਲੇ ਰਸਤਿਆਂ ਨੂੰ ਹੁੰਦਾ ਹੈ। ਉਹਨਾਂ ਦਾ 8 ਮਾਰਗੀ ਰਸਤਾ ਜਿਹੜਾ ਆ, ਗੱਲਾਂ ਤਾਂ ਲੰਬੀਆਂ ਨੇ, ਅਸੀਂ ਇੱਕ ਇੱਕ ਮਾਰਗ 'ਤੇ ਬੜੇ ਆਰਾਮ ਨਾਲ ਬੈਠ ਕੇ ਗੱਲ ਕਰ ਸਕਦੇ ਹਾਂ। ਸਹੀ ਸੋਚ, ਸਹੀ ਸਮਝ ਪਹਿਲੀ ਹੈ। ਖਾਸ ਤੌਰ 'ਤੇ ਅਯੋਕੇ ਪਦਾਰਥਵਾਦੀ ਯੁੱਗ ਦੇ ਵਿੱਚ ਅਸੀਂ ਆਪਣੇ ਕਰਮ ਦੇ ਸਿਧਾਂਤ ਨੂੰ ਪਛਾਣਨਾ ਹੈ। ਕਰਮ ਦਾ ਭਰਮ ਜਿਹੜਾ ਅਸੀਂ ਪਾਲ ਰੱਖਿਆ ਹੈ ਚੰਗੇ ਕਰਮਾਂ ਦਾ, ਉਹਨੂੰ ਸਮੇਟਣਾ ਬਹੁਤ ਜ਼ਰੂਰੀ ਹੈ। ਸਹੀ ਇਰਾਦਾ ਕੀ ਹੈ ਸਾਡਾ? ਮਨ ਵਿੱਚ ਲਾਲਚ, ਗੁੱਸਾ, ਨਫ਼ਰਤ, ਅਸੀਂ ਬਹੁਤੀ ਵਾਰੀ ਤਾਂ ਦੂਜੇ ਦੀ ਮੁਕਾਬਲੇ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਦੀ ਗੱਲ ਕਰਦੇ ਹਾਂ। ਉਹਨੇ 2 ਘਰ ਲੈ ਲਵੇ, ਉਹਨੇ ਆਪਣੀ ਨਵੀਂ ਗੱਡੀ ਲੈ ਕੇ ਆਪਣੀ ਫੋਟੋ ਪਾਈ ਸੀ। ਅਸੀਂ ਆਪਣੀ ਜ਼ਿੰਦਗੀ ਦੀ ਦੌੜ ਵਿੱਚ ਅੱਗੇ ਵੱਧਦੇ ਹੋਏ ਹੋਰ ਪੱਕਾ ਇਰਾਦਾ ਕਰਕੇ ਉੱਧਰ ਨੂੰ ਤੁਰ ਪੈਂਦੇ ਹਾਂ। ਸਹੀ ਇਰਾਦਾ ਦੂਜਿਆਂ ਪ੍ਰਤੀ, ਮਹਾਤਮਾ ਬੁੱਧ ਇੱਥੇ ਅਹਿੰਸਾ ਦੀ ਰੱਖਣ ਦੀ ਗੱਲ ਵੀ ਕਰਦੇ ਆ, ਹਮਦਰਦੀ ਦੀ ਗੱਲ ਵੀ ਕਰਦੇ ਆ। ਅਤੇ ਮੈਂ ਸਮਝਦਾ ਹਾਂ ਕਿ ਇਸ ਤੋਂ ਅਗਲਾ ਤੀਜਾ ਬੜਾ ਇੰਪੋਰਟੈਂਟ ਹੈ, ਸਹੀ ਬੋਲੀ। ਸਾਡੀ ਬੋਲ ਬਾਣੀ ਕਿੱਦਾਂ ਦੀ ਹੈ? ਅਸੀਂ ਮਿੱਠਾ ਬੋਲਦੇ ਹਾਂ। ਅੱਜ ਕੱਲ੍ਹ ਇੱਕ ਹੋਰ ਵੀ ਰਿਵਾਜ਼ ਚੱਲ ਪਿਆ, ਅਸੀਂ ਮਿੱਠਾ ਬੋਲਣ ਦਾ ਦਿਖਾਵਾ ਵੀ ਕਰਦੇ ਹਾਂ। ਅਸੀਂ ਹੁੰਦੇ ਨਹੀਂ ਜੋ ਅਸੀਂ ਬਾਹਰੋਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਜਮੂਰਾ ਅਸੀਂ ਹੱਥ 'ਚ ਫੜਿਆ, ਇੱਥੇ ਤਾਂ ਅਸੀਂ ਬਹੁਤ ਹੀ ਜ਼ਿਆਦਾ ਮਿੱਠਾ ਬਣ ਕੇ ਰਹਿੰਦੇ ਹਾਂ। ਨਿੰਦਿਆ ਤੋਂ ਬਚਣਾ ਚਾਹੀਦਾ, ਝੂਠ ਬੋਲਣ ਅਤੇ ਕੌੜੇ ਬਚਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਇਹ ਵੀ ਇੱਕ ਸਹੀ ਰਸਤੇ ਦਾ ਜੀਵਨ ਹੈ। ਚੰਗੇ ਨੇਕ ਕੰਮ ਕਰਨਾ ਜ਼ਿੰਦਗੀ ਦਾ ਹਿੱਸਾ ਹੈ। ਚੋਰੀ, ਗਲਤ ਆਚਰਣ ਤੋਂ ਰਹਿਣਾ, ਬਿਨਾਂ ਵਜ੍ਹਾ ਜੀਵ ਹਿੰਸਾ ਕਰਨਾ, ਇੱਥੋਂ ਤੱਕ ਕਿ ਅਸੀਂ ਪੌਦਿਆਂ ਨੂੰ ਤੋੜਨਾ ਭੰਨਣਾ, ਫੁੱਲਾਂ ਨੂੰ ਤੋੜਨਾ ਭੰਨਣਾ, ਆਪਣੇ ਸ਼ੌਕ ਦੇ ਲਈ ਫੁੱਲ ਲਿਆ ਕੇ ਗਮਲੇ 'ਚ ਰੱਖਦੇ ਹਾਂ, ਟਾਹਣੀ ਨਾਲ ਲੱਗਾ ਸੀ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈਏ, ਇੱਕ ਤੋੜ ਕੇ ਤੂੰ ਲੈ ਗਿਆ, ਤੇਰੇ ਜੈਸਾ ਰਹਿ ਗਿਆ ਸਾਂ। ਮੈਂ ਹੁਣ ਭਾਈ ਵੀਰ ਸਿੰਘ ਦੀਆਂ ਕਥਨ ਮੈਨੂੰ ਯਾਦ ਆਏ ਨੇ।
ਤੁਹਾਡੀ ਸਹੀ ਕਮਾਈ ਹੈ ਸਾਡੀ ਕੰਮ ਪ੍ਰਤੀ ਇਮਾਨਦਾਰੀ ਹੈ ਜੇ ਕੋਈ ਨਹੀਂ ਵੀ ਵੇਖ ਰਿਹਾ ਤੇ ਅਸੀਂ ਗੱਡੀ ਨੂੰ ਲਾਲ ਬੱਤੀ ਵੇਖ ਕੇ ਸਿਗਨਲ ਰੋਕਦੇ ਹਾਂ ਸਟਾਪ ਸਾਈਨ ਲੱਗਾ ਅਸੀਂ 3 ਸੈਕਿੰਡ ਲਈ ਰੋਕਦੇ ਹਾਂ ਅਸੀਂ ਅੱਜ ਕੱਲ ਘਰੋਂ ਕੰਮ ਕਰਦੇ ਹਾਂ ਕੋਈ ਮੈਨੂੰ ਨਹੀਂ ਵੀ ਦੇਖਦਾ ਪਰ ਸਰਕਾਰਾਂ ਨੇ ਮੋਨੀਟਰ ਦੇ ਉੱਤੇ ਸੌਫਟਵੇਅਰ ਵੀ ਲਾਏ ਨੇ ਕਿ ਕਿੰਨਾ ਘੰਟਾ ਇਹਦੀਆਂ ਅੱਖਾਂ ਸਿੱਧੀਆਂ ਰਹਿੰਦੀਆਂ ਨੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਪੇਪਰ ਹੋ ਰਿਹਾ ਤੁਹਾਨੂੰ ਘਰ ਬਹਿ ਕੇ ਪੇਪਰ ਦੇਣ ਦੀ ਆਗਿਆ ਹੈ ਪਰ ਤੁਸੀਂ ਇਮਾਨਦਾਰੀ ਦੇ ਨਾਲ ਪੇਪਰ ਦਿੰਦੇ ਹੋ ਕਿ ਤੁਹਾਡੇ ਉੱਤੇ ਡੰਡਾ ਲਾ ਕੇ ਚੈੱਕ ਕੀਤਾ ਜਾਂਦਾ ਹੈ ਇਮਾਨਦਾਰੀ ਹੱਕ ਹਲਾਲ ਦੀ ਕਮਾਈ ਕਰਕੇ ਗੁਜ਼ਾਰਾ ਕਰਨਾ ਅਜਿਹੇ ਕੰਮਾਂ ਵਪਾਰਾਂ ਤੋਂ ਬਚਣਾ ਜੋ ਦੂਜਿਆਂ ਨੂੰ ਨੁਕਸਾਨ ਦਿੰਦੇ ਨੇ ਸਹੀ ਕੋਸ਼ਿਸ਼ ਕਰਨਾ ਬੁੱਧੇ ਨੂੰ ਸਹੀ ਵਿਆਮ ਕਹਿੰਦੇ ਨੇ ਸਹੀ ਜਾਗਰੂਕ ਹੋਣਾ ਅਤੇ ਅੱਠਵਾਂ ਮਾਰਗ ਸ਼ਾਇਦ ਸਭ ਤੋਂ ਜ਼ਰੂਰੀ ਹੈ ਜੋ ਪਹਿਲੇ ਵਰਗਾ ਵੀ ਜ਼ਰੂਰੀ ਸੀ ਸਹੀ ਸੋਚ ਗੱਲ ਉੱਥੇ ਮੁੱਕਦੀ ਹੈ ਮਨ ਨੂੰ ਸ਼ਾਂਤ ਕਰਨ ਦੇ ਤਰੀਕੇ ਨਾਲ ਧਿਆਨ ਲਾਉਣਾ ਅੱਜ ਕੱਲ੍ਹ ਮੈਡੀਟੇਸ਼ਨ ਧਿਆਨ ਦੀ ਬਹੁਤ ਵੱਡੀ ਦੁਨੀਆ ਆ ਬਹੁਤ ਵੱਡਾ ਜ਼ਰੂਰਤ ਨਹੀਂ ਵੀ ਬਣੀ ਪਰ ਇੱਕ ਦਿਖਾਵੇ ਦਾ ਪ੍ਰਚੰਡ ਵੀ ਹੈਗਾ ਧਿਆਨ ਲਾਉਣ ਲਈ ਦੱਸਣਾ ਨਾ ਪੈਂਦਾ ਹੋਵੇ ਧਿਆਨ ਲਾਉਣ ਦਾ ਮਤਲਬ ਤੁਹਾਡੇ ਆਪਣੇ ਆਪ ਦੇ ਸੁਭਾਅ ਹੱਕ ਗੱਲਬਾਤ ਵਿੱਚ ਬਦਲਾਓ ਕਰਨਾ ਹੈ ਨਿਰਵਾਣ ਦਾ ਅਸਲੀ ਮਕਸਦ ਕੀ ਹੈ ਅਸਲੀ ਮਤਲਬ ਕੀ ਹੈ ਹਰਪਾਲ ਸਿੰਘ ਪੰਨੂ ਹੋਣੀ ਗੌਤਮ ਤੋਂ ਤਾਸਗੀ ਤੱਕ ਕਿਤਾਬ ਵਿੱਚ ਲਿਖਦੇ ਨੇ ਕੁਛ ਸਤਰਾਂ ਮੈਨੂੰ ਯਾਦ ਆ ਰਹੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ 52 ਦਿਨ ਭੁੱਖੇ ਰਹਿ ਕੇ ਮਹਾਤਮਾ ਬੁੱਧ ਜਦੋਂ ਉਸ ਦਰਖਤ ਵੱਡੇ ਬੋੜ ਵਰਗੇ ਵੱਡੇ ਦਰੁੱਖ ਦੇ ਥੱਲੇ ਬੈਠੇ ਸੀ ਭੁੱਖ ਨਾਲ ਇੱਕ ਪਾਸੇ ਜਾਨ ਨਿਕਲ ਰਹੀ ਸੀ ਮਨ ਅਸ਼ਾਂਤ ਸੀ ਕਿ ਇੱਥੇ ਜੀਵਨ ਤਿਆਗ ਦੇਵੇਗਾ ਫਿਰ ਇੰਨੇ ਸੰਘਰਸ਼ ਕਿਉਂ ਕੀਤੇ ਕੋਲੋਂ ਲੰਘਦੇ ਕੁਛ ਸਾਧੂਆਂ ਦੀ ਟੋਲੀ ਵਿੱਚ ਭਜਨ ਗਾਣ ਕਰ ਰਿਹਾ ਸੀ ਉਹਦਾ ਸੰਗੀਤ ਨਹੀਂ ਸੀ ਵੱਜ ਰਿਹਾ ਗੁਰੂ ਚੇਲੇ ਨੂੰ ਕਹਿੰਦਾ ਇਹ ਤਾਨਪੁਰੇ ਦੀ ਪਤਾ ਨਹੀਂ ਤਾਨਪੁਰਾ ਸੀ ਕਿ ਸਤਾਰ ਸੀ ਕਿ ਇੱਕ ਤਾਰਾ ਸੀ ਇਹਦੀ ਤਾਰ ਇੰਨੀ ਵੀ ਨਾ ਕੱਸ ਕਿ ਟੁੱਟ ਜਾਵੇ ਇਹਦੀ ਤਾਰ ਇੰਨੀ ਵੀ ਢਿੱਲੀ ਨਾ ਕਰਕੇ ਰਾਗ ਬੇਸੁਰਾ ਹੋ ਜਾਵੇ ਮਹਾਤਮਾ ਬੁੱਧ ਦੇ ਕੰਨੀ ਇਹ ਗੱਲ ਪਈ ਤੇ ਕਹਿੰਦੇ ਨੇ ਕਿ ਉਹਨਾਂ ਦੇ ਨਿਰਵਾਣ ਦਾ ਅਸਲੀ ਮਕਸਦ ਜੀਵਨ ਦਾ ਅਸਲੀ ਮਕਸਦ ਸਮਝ ਆ ਗਿਆ ਉਹ ਐ ਮਨੁੱਖ ਇੰਨਾ ਵੀ ਨਾ ਤੜਪਾ ਕਿ ਤੇਰੀ ਤਾਰ ਟੁੱਟ ਜਾਵੇ ਅਤੇ ਇੰਨਾ ਵੀ ਨਾ ਕੱਸ ਬੇਸੁਰਾ ਢਿੱਲਾ ਛੱਡ ਦੇ ਕਿ ਬੇਸੁਰਾ ਹੋ ਜਾਵੇ ਲਾਗੇ ਬੈਠੀ ਪਿੰਡ 'ਚੋਂ ਬੁੱਢੜੀ ਮਾਤਾ ਆਈ ਕਹਿੰਦੀ ਕਈ ਦਿਨ ਹੋ ਗਏ ਸੁੱਕ ਕੇ ਤੀਲਾ ਹੋ ਗਿਆ ਅਲਾ ਖਿਚੜੀ ਖਾ ਉਹਨੂੰ ਲੱਗਾ ਮੈਨੂੰ ਨਿਰਵਾਣ ਦਾ ਅਸਲੀ ਮਕਸਦ ਮਿਲ ਗਿਆ ਹੈ

ਲੀ ਦਾ ਨਾਂ ਹੈ ਜ਼ਿੰਦਗੀ ਜਿਉਣ ਦਾ ਨਾਂ ਹੈ ਤਾਂ ਫਿਰ ਜੀ ਕੇ ਵੇਖੀਏ ਕਿ ਜ਼ਿੰਦਗੀ ਸਾਡੀ ਕਿੱਧਰ ਨੂੰ ਜਾ ਰਹੀ ਹੈ ਇਹ ਜੰਕਸ਼ਨ ਰੇਲਾਂ ਦਾ ਆ ਬਸ ਇਹ ਗੀਤ ਸੁਣੋ ਗੀਤ ਦੀ ਗੱਲ ਫਿਰ ਕਰਦੇ ਹਾਂ ਗੱਲਾਂ 'ਚੋਂ ਗੱਲ ਮੈਂ ਹਾਂ ਵਿੱਕੀ ਸਿੰਘ

हरपजन मान होना दा एक खूबसूरत गीत कविश्री दे रूप च तो सुने हमेशा ही ये गीत हमेशा ही उन्होंने बाकी गायकी तो बिल्कुल वखरा है हरपजन मान होने इन्हें दिन आस्ट्रेलिया दे विच ने वो पिछले कुछ दिनों दे विच पिछले हफ्ते ही बहुत खूबसूरत शो करके गए ने मेलबर्न वासियों का धन्यवाद किया है गीत संगीत दे विच मेलबर्न की हमेशा ही चंडी रही चंगी गायकी बड़े साल बाद हरभजन मान होना की दोबारा आमद हुई है ਜ਼ਿੰਦਗੀ ਦੀ ਦੌੜ ਸਾਡੀ ਚੱਲਦੀ ਏ ਅਸੀਂ ਦੂਰੋਂ ਆ ਕੇ ਨੇੜਿਓਂ ਆ ਕੇ ਕੰਮਾਂ ਕਾਜਾਂ ਵਿੱਚ ਉਲਝੇ ਆ ਨੇ ਆਪਣੇ ਆਪ ਨੂੰ ਨਵੀਆਂ ਲੀਹਾਂ 'ਤੇ ਪਾਇਆ ਵਕਤ ਦੇ ਨਾਲ ਅਸੀਂ ਅੱਗੇ ਬਦਲਦੇ ਹਾਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਆਲੇ ਦੁਆਲੇ ਦੀਆਂ ਕੁਛ ਗੱਲਾਂ ਕੁਛ ਗੀਤ ਸੰਗੀਤ ਕੁਛ ਜ਼ਿੰਦਗੀ ਜਿਉਣ ਦੇ ਵੱਖਰੇ ਢੰਗ ਤਰੀਕੇ ਨਾਲ ਅੱਗੇ ਵੱਧਦੇ ਹਾਂ

ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪੰਜਾਬ 'ਚ ਸਾਉਣ ਦਾ ਮਹੀਨਾ ਹੈ ਤੀਆਂ ਦਾ ਜ਼ੋਰ ਚਾਰੇ ਪਾਸੇ ਬੇਖੂਬੀ ਨਾਲ ਚੱਲ ਰਿਹਾ ਹੈ ਤੀਆਂ ਕਦੋਂ ਸ਼ੁਰੂ ਹੋਈਆਂ ਕਦੋਂ ਮੁੱਕਦੀਆਂ ਤੀਆਂ ਦੇ ਵਿੱਚ ਵੱਖ ਵੱਖ ਕਲਾਕਾਰ ਵਣਗੀਆਂ ਆਪਣੇ ਰੰਗ ਪਾ ਕੇ ਮੈਲਬਨ ਦੀ ਰੰਗਤ ਨੂੰ ਹੋਰ ਵੱਖਰੇ ਢੰਗ ਵਿੱਚ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੱਖ ਵੱਖ ਇਲਾਕੇ ਪਿੰਡਾਂ ਦੂਰ ਦੂਰ ਖੇਤਰੀ ਇਲਾਕਿਆਂ ਵਿੱਚ ਤੀਆਂ ਹੋ ਰਹੀਆਂ ਨੇ ਕੁੜੀਆਂ ਦੇ ਚਾਵਾਂ ਦੇ ਪਿੱਛੇ ਕਿਤੇ ਵਿਚਾਰੇ ਮੁੰਡੇ ਮਰਦ ਇਹ ਵੀ ਮਹਿਸੂਸ ਕਰਦੇ ਨੇ ਕਿ ਅਸੀਂ ਉਹਨਾਂ ਦੇ ਹਾਸਿਆਂ ਦੇ ਵਿੱਚ ਹੀ ਅਸੀਂ ਖੁਸ਼ ਰਹਿੰਦੇ ਹਾਂ ਤੀਆਂ ਨੂੰ ਲੈ ਕੇ ਅਕਸਰ ਇੱਕ ਵਿਰੋਧ ਭਾਵ ਵੀ ਨਜ਼ਰ ਆਉਂਦਾ ਹੈ ਕੁਛ ਗੱਲਾਂ ਕੁਛ ਲੋਕ ਇਹਨੂੰ ਇਤਿਹਾਸ ਦਾ ਹਵਾਲਾ ਦੇ ਕੇ ਇੱਕ ਗੈਰ ਪੰਜਾਬੀ ਮੌਸਮੀ ਤਿਉਹਾਰ ਦੀ ਗੱਲ ਵੀ ਕਰਦੇ ਨੇ ਕੁਝ ਲੋਕ ਇਹਨੂੰ ਸਭ ਵੱਡੀਆਂ ਸਾਂਝਾਂ ਪਾਉਣ ਦੀ ਗੱਲ ਕਰਦੇ ਨੇ ਬਲਦੇ ਵਕਤ ਦੇ ਨਾਲ ਬਦਲਦੇ ਵਕਤ ਦੇ ਨਾਲ ਜੋ ਕੁਛ ਹੋ ਰਿਹਾ ਹੈ ਜੋ ਕੁਛ ਅੱਗੇ ਵੀ ਹੋਵੇਗਾ ਉਹਦੇ ਪਿੱਛੇ ਤਾਕਤਾਂ ਵਪਾਰ ਔਰ ਪਦਾਰਥਵਾਦੀ ਯੁੱਗ ਦੀਆਂ ਹੁੰਦੀਆਂ ਨੇ ਜੇ ਅਜੋਕੇ ਯੁੱਗ ਨੂੰ ਇਹ ਮਸਲਾ ਸਹੀ ਲੱਗਦਾ ਹੈ ਮੁੰਡੇ ਕੁੜੀਆਂ ਦੇ ਚਾਵਾਂ ਦੇ ਵਿੱਚ ਆਪਣੀ ਕਿਸਮ ਦਾ ਇੱਕ ਆਰਥਿਕ ਵਪਾਰ ਵੀ ਹੁੰਦਾ ਹੈ ਤਾਂ ਇਹ ਮਸਲਾ ਚੱਲਦਾ ਰਹੇਗਾ ਆਖਿਰ ਇੱਥੇ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਵਿਕਦੀ ਹੈ ਬੰਦਾ ਵਿਕ ਜਾਂਦਾ ਹੈ ਰੱਬ ਵਿਕਦਾ ਹੈ ਅਤੇ ਹੋਰ ਕੀ ਗੱਲ ਕਰੀਏ ਇੱਥੇ ਕੀ ਨਹੀਂ ਵਿਕਦਾ ਜੀ ਹਾਂ ਗੱਲਾਂ ਚੋ ਗੱਲ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਅਕਸਰ ਮੈਂ ਗੀਤ ਦੀ ਇੱਥੇ ਸਾਂਝ ਪਾਉਂਦਾ ਹਾਂ ਉਹ ਗੀਤ ਮੇਰੇ ਫੇਵਰੇਟ ਸ਼ਾਇਰ ਆਰਫ ਲੋਹਾਰ ਹੋਰਾਂ ਦਾ ਅਤੇ ਸਾਡੀ ਸਹੇਲੀਆਂ ਜ਼ਿੰਦਗੀ ਵਰਗਾ

ஜித்வா ஃபிலம் தமந்த மஸ்த் கலந்தர் த கீதியா ஆஸ்திரேலியன் கலாக்காரதி பனாய் ஃபிலம் கித்தே நா கித்தே சோட்டே பத்தர் தே பர்தே தே ஹௌலி விச் ஹௌலி ஹௌலி அஜே வி சல் ரஹி ஹை கஹானி அசர்தார் ஹை கலாக்கார் நவே நே ਪੁਰਾਣੇ ਕਸੇ ਪਿੱਟੇ ਚਿਹਰਿਆਂ ਵਿੱਚੋਂ ਕੁਛ ਨਵੇਂ ਚਿਹਰੇ ਸਾਹਮਣੇ ਨਵੇਂ ਰੂਪ ਵਿੱਚ ਵੇਖਣ ਨੂੰ ਮਿਲਦੇ ਨੇ ਲੋਕ ਇਹ ਵੀ ਕਹਿ ਕੇ ਪਸੰਦ ਕਰਦੇ ਨੇ ਸੋਸ਼ਲ ਮੀਡੀਆ 'ਤੇ ਕਿਤੇ ਨਾ ਕਿਤੇ ਇਹਦੀ ਗੱਲਬਾਤ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਚਰਚਾ ਖਾਸ ਤੌਰ 'ਤੇ ਆਲੇ ਦੁਆਲੇ ਵੇਖਣ ਨੂੰ ਮਿਲੀ ਅਤੇ ਮਾਹੌਲ ਇਸ ਕਰਕੇ ਵੀ ਗਰਮ ਰਹਿੰਦਾ ਹੈ ਕਿਉਂਕਿ ਹੁਣ ਆਸਟ੍ਰੇਲੀਆ ਵਿਕਟੋਰੀਆ ਵਿੱਚ ਆਉਂਦੇ ਕੁਛ ਮਹੀਨਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਅਤੇ ਚੋਣਾਂ ਤੋਂ ਪਹਿਲਾਂ ਮਸ਼ਰੂਮਾਂ ਵਾਂਗੂ ਬਹੁਤ ਕੁਛ ਹੁੰਦਾ ਹੈ ਖੁੰਬਾਂ ਵਾਂਗੂ ਲੋਕ ਨਵੇਂ ਨਵੇਂ ਰੰਗ ਰੂਪ ਬਦਲ ਕੇ ਸਾਹਮਣੇ ਆਉਂਦੇ ਆ ਪਾਰਟੀਆਂ ਦੀ ਭੰਨ ਤੋੜ ਇਸ ਮੁਲਕ 'ਚ ਵੀ ਹੁੰਦੀ ਆ ਵਿਰੋਧੀ ਧਿਰ ਨਵੇਂ ਨਵੇਂ ਗੁਣ ਕੱਢ ਕੇ ਨਵੇਂ ਨਵੇਂ ਗੁਰ ਕੱਢ ਕੇ ਨਵੇਂ ਨਵੇਂ ਨੁਕਸ ਕੱਢ ਕੇ ਸਾਹਮਣੇ ਰੱਖਦੇ ਨੇ ਅਤੇ ਸਰਕਾਰ ਦੀ ਮੌਜੂਦਾ ਪਾਰਟੀ ਵੀ ਸੋਚਦੀ ਹੈ ਉਹਨਾਂ ਨੇ ਆਪਣਾ ਪ੍ਰਧਾਨ ਹੀ ਬਦਲ ਦਿੱਤਾ ਪੰਜਾਬੀ ਭਰਾਵਾਂ ਨੂੰ ਇਹ ਗੱਲ ਸਮਝਣ ਨੂੰ ਅਜੇ ਥੋੜ੍ਹਾ ਟਾਈਮ ਲੱਗਦਾ ਕਿ ਇੱਥੇ ਬੰਦਾ ਹੀ ਨਾਲੋਂ ਇੱਕ ਵਿਅਕਤੀ ਵਿਸ਼ੇਸ਼ ਨਾਲੋਂ ਪਾਰਟੀਆਂ ਦੀ ਸਿਧਾਂਤਕ ਨੀਤੀ ਜ਼ਿਆਦਾ ਕੰਮ ਹੁੰਦੀ ਹੈ ਅਸੀਂ ਜਦੋਂ ਵੋਟਾਂ ਵੀ ਪਾਉਂਦੇ ਹਾਂ ਅਸੀਂ ਪਾਰਟੀ ਇਮੇਜ ਨੂੰ ਵੋਟਾਂ ਵੀ ਪਾਉਂਦੇ ਹਾਂ ਅਸੀਂ ਬੰਦਿਆਂ ਨੂੰ ਉਹਨਾਂ ਦੀ ਰੈਂਕਿੰਗ ਕਰਕੇ ਵੀ ਵੋਟ ਪਾਉਂਦੇ ਹਾਂ ਅਸੀਂ ਪਹਿਲੇ ਦੂਜੇ ਤੀਜੇ ਨੰਬਰ ਦੀ ਵੋਟ ਵੀ ਪਾਉਂਦੇ ਹਾਂ ਅਸੀਂ ਇੱਕ ਕਿਸੇ ਇੱਕ ਨੂੰ ਸਹੀ ਨਹੀਂ ਸਮਝਦੇ ਇੱਕ ਸਮੂਹ ਗਰੁੱਪ ਨੂੰ ਸਹੀ ਸਮਝਦੇ ਹਾਂ ਪਾਰਟੀ ਨੂੰ ਲੱਗਾ ਕਿ ਮੌਜੂਦਾ ਵਿਰੋਧ ਨੂੰ ਘੱਟ ਕਰਨ ਲਈ ਟੁੱਟ ਕੇ ਜਾ ਰਹੇ ਬੰਦਿਆਂ ਨੂੰ ਜੋੜਨ ਲਈ ਕੁਛ ਥੋੜ੍ਹੀਆਂ ਹੋਰ ਤਿੱਖੇ ਭਾਵ ਦੀਆਂ ਨੀਤੀਆਂ ਵੀ ਲਿਆਂਦੀਆਂ ਜਾਣ ਪ੍ਰਵਾਸ ਨੂੰ ਲੈ ਕੇ ਵੱਡਾ ਮੁੱਦਾ ਮੌਜੂਦਾ ਸਰਕਾਰ ਅਤੇ ਵਿਰੋਧੀ ਦੇ ਸਾਹਮਣੇ ਨਜ਼ਰ ਆਉਂਦਾ ਹੈ ਜਿਹੜੀ ਮੈਂ ਗੱਲ ਕਰਨ ਲੱਗਾ ਗੱਲ ਟੋਇਆਂ ਦੀ ਹੈ ਦੇਰ ਇਜ਼ ਏ ਬਿਗ ਟੋਆ ਇਨ ਦਾ ਰੋਡ ਇਹ ਗੱਲਾਂ ਕਈ ਸਾਲ ਪਹਿਲਾਂ ਮਸ਼ਹੂਰ ਹੋਈਆਂ ਸਨ ਚਲੋ ਉਹ ਗੱਲ ਤਾਂ ਵੱਖਰੀ ਸੀ ਵੀ ਉਹ ਗੱਲ ਕਿਉਂ ਹੋਈ ਸੀ ਪਰ ਡੈਫੀਨੇਟਲੀ ਸੱਚੀ ਦੇਰ ਇਜ਼ ਏ ਬਿਗ ਟੋਆ ਇਨ ਦਾ ਰੋਡ ਔਰ ਬਿਗ ਟੋਆ ਐਸਾ ਕਿ ਸਾਰੀਆਂ ਅਖਬਾਰਾਂ ਨੇ ਉਹ ਟੋਏ ਨੂੰ ਕੋਲੋਂ ਜਾ ਜਾ ਕੇ ਵੱਡਾ ਕਰ ਕਰਕੇ ਵੱਡੀਆਂ ਵੱਡੀਆਂ ਫੋਟੋਆਂ ਤੁਹਾਡੀ ਟੀ ਵੀ ਸਕਰੀਨਾਂ 'ਤੇ ਲਾਈਆਂ ਨੇ ਗੱਲ ਇਹ ਹੋਈ ਹੈ ਵੀ ਹੁਣ ਜਦੋਂ ਟੋਆ ਆ ਤਾਂ ਸਾਨੂੰ ਤਾਂ ਆਪਣੀ ਪੰਜਾਬ ਵਰਗੀ ਫੀਲਿੰਗ ਲੱਗੂਗੀ ਉੱਥੇ ਵੀ ਕੋਈ ਸੜਕ ਐਸੀ ਨਹੀਂ ਹੈਗੀ ਕਿ ਜਿੱਥੇ ਟੋਆ ਨਾ ਹੋਵੇ ਅਜੇ ਕੱਲ੍ਹ ਇੱਕ ਸੱਜਣ ਮਿੱਤਰ ਇਹ ਕਹਾਣੀ ਪਾ ਰਹੇ ਸਨ ਕਿ ਅੰਮ੍ਰਿਤਸਰ ਦੀ ਕੋਈ ਐਸੀ ਸੜਕ ਹੈਗੀ ਜਿਹ 'ਚ ਟੋਆ ਨਾ ਹੋਵੇ ਮੈਂ ਕਿਹਾ 100 ਫੁੱਟ ਦੀ ਸੜਕ ਹੁੰਦੀ ਸੀ ਉੱਥੇ ਜਾ ਕੇ ਵੇਖ ਲਓ ਕਿਤੇ 100-100 ਫੁੱਟ ਦੇ ਟੋਏ ਨਾ ਬਣ ਗਏ ਹੁਣ ਹੁਣ ਪੋਟਹੋਲਸ ਟੋਆ ਸੜਕਾਂ ਦਾ ਟੋਆ ਮਕਸਦ ਚਰਚਾ ਦੇ ਵਿੱਚ ਚਰਚਾ ਵਿਰੋਧੀ ਧਿਰ ਮੌਜੂਦਾ ਸਰਕਾਰ ਦੇ ਦੁਆਲੇ ਹੋਈ ਆ ਅਤੇ ਟੋਇਆਂ ਦੇ ਵਿੱਚ ਗੱਡੀਆਂ ਸਲੋਅ ਹੋਈਆਂ ਅਤੇ ਸ਼ਾਮ ਨੂੰ ਜਦੋਂ ਘਰਾਂ ਨੂੰ ਮੁੜ ਕੇ ਜਾਣ ਦਾ ਟਾਈਮ ਸੀ ਤਾਂ 3-3 ਘੰਟੇ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਬੱਸ ਕਈਆਂ ਦੇ ਟਾਇਰ ਫਟ ਗਏ ਅਤੇ ਕਹਿੰਦੇ ਨੇ ਕਿ ਮੈਂ ਤਾਂ ਗੱਡੀ ਸਾਈਡ 'ਤੇ ਲਾਉਣ ਲੱਗਾ ਸੀ ਪਰ 10-15 ਕਾਰਾਂ ਅੱਗੇ ਸੀਗੀਆਂ ਅਤੇ ਲੋਕਾਂ ਨੇ ਰੇਡੀਓ 'ਤੇ ਆ ਕੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਆ ਗਿਪਸਲੈਂਡ ਵਾਲੇ ਪਾਸੇ ਅਤੇ ਟੋਏ ਤੋਂ ਬਾਅਦ ਮੀਂਹ ਪੈ ਗਿਆ ਪਾਣੀ ਭਰ ਗਿਆ ਸੜਕਾਂ ਹੋਰ ਟੁੱਟ ਗਈਆਂ ਅਤੇ ਟੁੱਟਣ ਦੇ ਨਾਲ ਨਾਲ ਫਿਰ ਜਿਹੜੇ ਸੀ ਟਾਇਰ ਭੜੇ ਜਦੋਂ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਲੈਣੇ ਨੇ ਤਾਂ ਉਹਨਾਂ ਦੇ ਲੋਕਾਂ ਤੋਂ ਪੈਸੇ ਧੋਣ 'ਤੇ ਗੋਡਾ ਕੱਢ ਕੇ ਲੈਣੇ ਨੇ ਅਤੇ ਲੋਕ ਇਹ ਪੁੱਛਦੇ ਨੇ ਫਿਰ ਭਈ ਆਖਰ ਹੋ ਕੀ ਰਿਹਾ ਏ ਅਸੀਂ 40-40% ਟੈਕਸ ਦਿੰਦੇ ਹਾਂ ਟੈਕਸ ਜਾਂਦਾ ਕਿੱਥੇ ਹੈ ਜੀ ਹਾਂ ਗੱਲਾਂ 'ਚੋਂ ਗੱਲ ਆਲੇ ਦੁਆਲੇ ਵੱਡੇ ਟੋਇਆਂ ਦੀ ਗੱਲਾਂ ਚੱਲ ਰਹੀਆਂ ਨੇ ਅਤੇ ਸਾਨੂੰ ਰੋਡ ਮਹਿਕਮਾ ਟੋਏ ਭਰਦਾ ਨਹੀਂ ਭਰਦਾ ਅਜੇ ਆਉਂਦੇ ਕੁਛ ਦਿਨਾਂ ਵਿੱਚ ਹੋਰ ਚਟਕਾਰੇ ਲੈ ਕੇ ਇਹਦੇ 'ਤੇ ਗੱਲਾਂ ਖਬਰਾਂ ਸਾਨੂੰ ਮਿਲਣਗੀਆਂ ਪਰ ਸਾਡੇ ਕੁਛ ਸ਼ਾਇਰ ਸਾਹਿਬ ਨੇ ਅਤੇ ਗੱਲ ਤਾਂ ਉਹ ਵੀ ਟੋਇਆਂ ਦੀ ਕਰ ਰਹੇ ਨੇ ਪਰ ਮੈਨੂੰ ਲੱਗਦਾ ਕਿ ਉਹ ਜਿਹੜੇ ਟੋਇਆਂ ਦੀ ਗੱਲ ਕਰ ਰਹੇ ਨੇ ਉਹ ਟੋਏ ਪਿਆਰੇ ਲੱਗਦੇ ਨੇ ਅਤੇ ਸ਼ਾਇਦ ਤੁਹਾਨੂੰ ਵੀ ਇਹ ਵਾਲੇ ਟੋਏ ਜ਼ਰੂਰ ਪਸੰਦ ਆਉਣਗੇ

0: ਤੁਸੀਂ ਸੁਣ ਰਹੇ ਹੋ ਗੱਲਾਂ ਚ ਗੱਲ ਪ੍ਰੋਗਰਾਮ ਮੈਂ ਹਾਂ ਬਿੱਕੀ ਸਿੰਘ 11 ਅਗਸਤ ਅੱਜ ਦੇ ਦਿਨ ਸਰਕਾਰ ਵੱਲੋਂ ਤੁਹਾਨੂੰ ਇੱਕ ਖਾਸ ਸੁਨੇਹਾ ਦਿੱਤਾ ਗਿਆ ਹੈ ਇਸ ਸੁਨੇਹੇ ਬਾਰੇ ਮੈਲਬਨ ਦੀ ਅਦਾਕਾਰਾ ਰਮਾ ਸੇਖੋਂ ਕੀ ਆਖਦੇ ਨੇ ਇਹ ਸੁਣਦੇ ਹਾਂ ਅਤੇ ਫਿਰ ਸੁਨੇਹੇ ਦੀ ਗੱਲ ਅੱਗੇ ਕਰਦੇ ਹਾਂ
1: ਅਸੀਂ ਭਾਵੇਂ ਦੁਨੀਆਂ ਦੀਆਂ ਜਿੰਨੀਆਂ ਮਰਜ਼ੀ ਬੋਲੀਆਂ ਸਿੱਖ ਲਈਏ ਪਰ ਜਿੰਨਾ ਸਕੂਨ ਸਾਨੂੰ ਆਪਣੀ ਮਾਂ ਬੋਲੀ ਬੋਲ ਕੇ ਮਿਲਦਾ ਹੈ ਹੋਰ ਕਿਤੇ ਨਹੀਂ ਮਿਲਦਾ ਜਿੰਨੇ ਸਹਿਜ ਅਸੀਂ ਆਪਣੀ ਮਾਂ ਬੋਲੀ ਵਿੱਚ ਹੁੰਦੇ ਹਾਂ ਹੋਰਾਂ ਬੋਲੀਆਂ ਵਾਰੀ ਨਹੀਂ ਹੁੰਦੇ ਇਨਸਾਨ ਨੂੰ ਜਦੋਂ ਕੋਈ ਤਕਲੀਫ਼ ਹੁੰਦੀ ਏ ਤੇ ਸਭ ਤੋਂ ਪਹਿਲਾਂ ਉਹਨੂੰ ਆਪਣੀ ਮਾਂ ਚੇਤੇ ਆਉਂਦੀ ਏ ਬਾਕੀ ਆਂਟੀਆਂ ਚਾਚੀਆਂ ਮਾਸੀਆਂ ਮਾਮੀਆਂ ਸਭ ਪਿੱਛੇ ਰਹਿ ਜਾਂਦੀਆਂ ਨੇ ਸੋ ਜਿਸ ਤਰ੍ਹਾਂ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਉਸੇ ਤਰ੍ਹਾਂ ਮਾਂ ਬੋਲੀ ਦੀ ਥਾਂ ਵੀ ਕੋਈ ਨਹੀਂ ਲੈ ਸਕਦਾ ਸੋ ਬੜੇ ਸ਼ਾਨ ਨਾਲ ਕਹੋ ਕਿ ਅਸੀਂ ਪੰਜਾਬੀ ਹਾਂ ਤੇ ਸਾਡੀ ਬੋਲੀ ਪੰਜਾਬੀ ਏ ਸਾਡੀ ਬੋਲੀ ਸਾਡਾ ਮਾਣ
0: ਇੱਕ ਸੁਨੇਹਾ ਸੀਗਾ ਬੋਲੀ ਵਾਸੀਆਂ ਲਈ ਪੰਜਾਬੀਆਂ ਲਈ ਸਮੂਹ ਪੰਜਾਬੀਆਂ ਲਈ ਸਮੂਹ ਦੁਨੀਆ ਦੇ ਲੋਕਾਂ ਲਈ ਉਹਦਾ ਕਾਰਨ ਕੀ ਹੈ ਕਿ ਅੱਜ ਦੇ ਦਿਨ ਮਰਦਮਸ਼ੁਮਾਰੀ ਆਸਟ੍ਰੇਲੀਅਨ ਸੈਂਸਸ ਜਿਹੜੀ ਹੋ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਸੈਂਸਸ ਦਾ ਉਹ ਫਾਰਮ ਉਹ ਕਾਲਮ ਭਰ ਦਿੱਤਾ ਹੋਵੇਗਾ ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਜਿਹੜੀ ਜਾਣਕਾਰੀ ਹੈ ਸਰਕਾਰ ਨੂੰ ਦਿੱਤੀ ਹੋਵੇਗੀ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਆਸਟ੍ਰੇਲੀਆ ਵਾਲੇ ਇਹਦੇ ਪ੍ਰਤੀ ਇੰਨੇ ਜਾਗਰੂਕ ਹੋ ਕੇ ਰੌਲਾ ਕਿਉਂ ਪਾਉਂਦੇ ਨੇ ਸਾਡੀ ਬੋਲੀ ਸਾਡੀ ਪਛਾਣ ਹੈ ਅਸੀਂ ਆਪਣਾ ਦੇਸ਼ ਛੱਡ ਕੇ ਪ੍ਰਦੇਸਾਂ ਵਿੱਚ ਆ ਗਏ ਹਾਂ ਪਰ ਸਾਡੀ ਬੋਲੀ ਨਾਲ ਸਾਡਾ ਪਿਆਰ ਬੋਲੀ ਨਾਲ ਸਾਡੀ ਦਿੱਖ ਬੋਲੀ ਪ੍ਰਤੀ ਸਾਡਾ ਨਜ਼ਰੀਆ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਗੱਲਾਂ ਅਕਸਰ ਅੰਦਰੋਂ ਟੁੰਬਦੀਆਂ ਨੇ ਕਿ ਅਸੀਂ ਆਪਣੀ ਅਮੀਰ ਵਿਰਾਸਤ ਵਿੱਚ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਜੋੜਨਾ ਹੈ ਹੁਣ ਸਵਾਲ ਇੱਥੇ ਹੁੰਦਾ ਹੈ ਕਿ ਜਦੋਂ ਜਨਗਣਨਾ ਮਰਦਮਸ਼ੁਮਾਰੀ ਸੈਂਸਸ ਹੁੰਦੀ ਏ ਅਤੇ ਇਹਦੇ ਵਿੱਚ ਜਿਹੜੇ ਵੱਖ ਵੱਖ ਤਰ੍ਹਾਂ ਦੇ ਸਰਕਾਰ ਪੁੱਛਦੀ ਏ ਇਹਦਾ ਫਰਕ ਕੀ ਪੈਂਦਾ ਹੈ ਦੇਖੋ ਨਾ ਹੁਣ ਗੱਲ ਇਹ ਹੈ ਕਿ 25 ਕਰੋੜ 2.5 ਕਰੋੜ ਤੋਂ ਵੱਧ 25 ਮਿਲੀਅਨ ਤੋਂ ਵੱਧ ਦੇ ਲੋਕ ਅਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ ਇਸ ਬਹੁਤ ਵੱਡੇ ਮੁਲਕ ਦੇ ਵਿੱਚ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸੁਵਿਧਾਵਾਂ ਪਹੁੰਚਾਉਣ ਦੇ ਲਈ ਨਵੀਂ ਨਵੀਆਂ ਥਾਵਾਂ ਨੂੰ ਬਣਾਉਣ ਦੇ ਲਈ ਜੋ ਕੁਛ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਲੋਕਾਂ ਨੂੰ ਉੱਥੇ ਲੈ ਕੇ ਆਉਣਾ ਜਾਣਾ ਟੂਰਿਜ਼ਮ ਹੋਰ ਕੰਮ ਵਧਾਉਣ ਦੇ ਲਈ ਅਸੀਂ ਦੂਰ ਦੁਰਾਡੇ ਜਾਣਾ ਤੁਹਾਡੇ ਘਰਾਂ ਦੇ ਆਲੇ ਦੁਆਲੇ ਬਣਦੀਆਂ ਗਲੀਆਂ ਪੱਕੀਆਂ ਤੋਂ ਲੈ ਕੇ ਹੋਰ ਕਾਰਜ ਕਰਨੇ ਸਰਕਾਰ ਦੀਆਂ ਨੀਤੀਆਂ ਸਥਾਨਕ ਸਰਕਾਰਾਂ ਵੱਲੋਂ ਲੋਕਾਂ ਦੀ ਭਲਾਈ ਲਈ ਦਿੱਤੇ ਜਾਣ ਵਾਲੇ ਕੰਮਾਂ ਦੇ ਵਿੱਚ ਜੋ ਫੈਸਲੇ ਕਰਨੇ ਸਰਕਾਰ ਕੋਲੋਂ ਕੋਈ ਵਿਗਿਆਨਕ ਢੰਗ ਦਾ ਨੀਤੀ ਬਣਾਉਣ ਦੇ ਲਈ ਕੋਈ ਡਾਟਾ ਕੋਈ ਸਰਵੇਖਣ ਕੋਈ ਬੇਸ ਚਾਹੀਦਾ ਹੈ ਦੁਨੀਆ ਦੇ ਅਗਾਂਹ ਵਧੂ ਮੁਲਕਾਂ ਨੇ ਇਕੱਲਾ ਇਕੱਲਾ ਬੰਦਾ ਹੀ ਨਹੀਂ ਗਿਣਿਆ ਹਰ ਗਲੀ ਦੇ ਵਿੱਚ ਕਿੰਨੇ ਚੂਹੇ ਆ ਅਤੇ ਚੂਹੇ ਦੀ ਦੁੰਬ 'ਤੇ ਕਿੰਨੇ ਵਾਲ ਆ ਇਹੋ ਜਿਹਾ ਡਾਟਾ ਸਾਂਭਣ ਦੀ ਕੋਸ਼ਿਸ਼ ਵੀ ਲੋਕ ਕਰਦੇ ਨੇ ਉਹਦੇ ਪਿੱਛੇ ਕਾਰਨ ਹੈ ਕਾਰਨ ਅਸੀਂ ਆਪਣੇ ਥੋੜ੍ਹੀ ਵੱਸੋਂ ਦੇ ਨਾਲ ਇਸ ਵੱਡੇ ਆਸਟ੍ਰੇਲੀਅਨ ਮੁਲਕ ਨੂੰ ਕਿੱਦਾਂ ਇੱਕ ਸੋਹਣਾ ਅਤੇ ਬਿਹਤਰੀਨ ਬਣਾਉਣਾ ਆ ਇਹਦੇ 'ਤੇ ਸਾਡੇ ਸੀਮਿਤ ਸਰੋਤਾਂ ਦੇ ਵਿੱਚੋਂ ਲੱਗਾ ਪੈਸਾ ਸਾਨੂੰ ਸਹੀ ਜਗ੍ਹਾ ਲੱਗੇ ਇਹਦੇ ਲਈ ਠੋਸ ਸੰਯੋਗ ਨੀਤੀਆਂ ਬਣਾਉਣੀਆਂ ਜ਼ਰੂਰੀ ਨੇ ਸੈਂਸਸ ਦਾ ਸਰਕਾਰ ਨੇ ਬੜੇ ਤਰਤੀਬ ਨਾਲ ਇੱਕ ਪਹਿਲਾਂ ਚਿੱਠੀਆਂ ਲੋਕਾਂ ਦੇ ਘਰਾਂ ਵਿੱਚ ਭੇਜੀਆਂ ਚਿੱਠੀਆਂ ਭੇਜਣ ਤੋਂ ਬਾਅਦ ਉਹਦੇ ਵਿੱਚ ਸਰਕਾਰ ਨੇ ਸਮਾਂ ਦਿੱਤਾ ਵੈਸੇ ਤਾਂ ਅੱਜ 11 ਤਰੀਕ ਨੂੰ ਸ਼ਾਮ ਦੇ 6 ਵਜੇ ਤੁਸੀਂ ਕਿੱਥੇ ਹੋਵੋਗੇ ਕੀ ਕਰ ਰਹੇ ਹੋਵੋਗੇ ਘਰ 'ਚ ਕਿੰਨੇ ਬੰਦੇ ਰਹਿ ਰਹੇ ਹੋਣਗੇ ਘਰ ਤੋਂ ਕੰਮ ਕੰਮ ਤੋਂ ਘਰ ਕਿੱਦਾਂ ਜਾਵੋਗੇ ਅੱਜ ਵਾਲੇ ਦਿਨ ਤੁਸੀਂ ਕੀ ਕੁਛ ਕਰਨਾ ਹੈ ਉਹਦੇ ਬਾਰੇ ਜਾਣਕਾਰੀ ਹੈ 5 ਸਾਲ ਬਾਅਦ ਸਰਕਾਰ ਇਹ ਵੇਖਦੀ ਹੈ ਵੀ ਭੱਜੇ ਨੱਠ ਦੁਨੀਆਂ 'ਚ ਰੋਕ ਕੇ ਪੁੱਛੋ ਵੀ ਕੀ ਕਰ ਰਹੇ ਨੇ ਕੌਣ ਕਿੱਥੇ ਰਹਿ ਗਿਆ ਕੌਣ ਮਾਈਗ੍ਰੇਟ ਹੋ ਗਿਆ ਕੌਣ ਚਲਾ ਗਿਆ ਉਹਦੇ ਬਾਰੇ ਜਾਣਕਾਰੀ ਰੱਖਣੀ ਹੈ ਮੋਟੇ ਮੋਟੇ ਸਵਾਲ ਚਾਹੇ ਕੋਈ ਬੰਦਾ ਇੱਥੋਂ ਦਾ ਸ਼ਹਿਰੀ ਹੈ ਚਾਹੇ ਤੁਹਾਡੇ ਘਰ ਪ੍ਰਾਹੁਣਾ ਆਇਆ ਹੈ ਚਾਹੇ ਤੁਹਾਡੇ ਘਰ ਕੋਈ ਗੈਸਟ ਨਹੀਂ ਹੈਗਾ ਚਾਹੇ ਤੁਹਾਡਾ ਪਰਿਵਾਰ ਮੈਂਬਰ ਹਸਪਤਾਲ ਵਿੱਚ ਹੈ ਚਾਹੇ ਉਹ ਬਾਹਰਲੇ ਮੁਲਕ ਗਿਆ ਆ ਉਹਦਾ ਨਾਂ ਪਤਾ ਟਿਕਾਣਾ ਦੱਸਣਾ ਜ਼ਰੂਰੀ ਹੈ ਵੀ ਇੱਥੇ ਕੀ ਕਰਦਾ ਫਿਰਦਾ ਅਤੇ ਕਿਉਂ ਨਹੀਂ ਕੀਤਾ ਇਸ ਗੱਲ ਦਾ ਜਵਾਬ ਦੇਣਾ ਕੰਪਲਸਰੀ ਹੈ 14 ਤਰੀਕ ਤੋਂ ਬਾਅਦ ਜੇ ਤੁਹਾਡਾ ਸਰਵੇਖਣ ਕਰਕੇ ਅਜੋਕੇ AI ਸਿਸਟਮ ਨੇ ਕੱਢਿਆ ਵੀ ਆਹ ਜਿਹੜੇ ਬੰਦੇ ਆ ਇਹਨਾਂ ਦਾ ਇਹਦਾ ਕੋਈ ਨਾਮੋ ਨਿਸ਼ਾਨ ਨਹੀਂ ਲੱਭ ਰਿਹਾ ਸਰਕਾਰ ਪੁੱਛੇਗੀ ਚਿੱਠੀ ਪਾਵੇਗੀ ਭਾਈ ਕਿੱਥੇ ਹੋ ਕੀ ਕਰਦੇ ਹੋ ਦੱਸੋ ਆਪਣਾ ਪਤਾ ਟਿਕਾਣਾ ਜੇ ਤਾਂ ਕੋਈ ਜੈਨੂਨ ਕਾਰਜ ਹੋਊਗਾ ਨਹੀਂ ਤੇ ਥੋੜਾ ਬਹੁਤਾ ਤਾਂ ਫਿਰ ਸਰਕਾਰਾਂ ਤੁਹਾਡੀ ਜੇਬ ਚੋਂ ਪੈਸਾ ਕਢਾਉਣ ਲੱਗੇ ਤਾਂ ਮਿੰਟ ਲਾਉਂਦੀਆਂ ਨੇ ਕੁਛ ਨਾ ਕੁਛ ਤਾਂ ਕਰਨਗੇ ਉਹ ਕੀ ਕਰਨਗੇ ਮੇਰੇ ਦਫ਼ਤਰ ਵਾਲੇ ਤਾਂ ਮੈਨੂੰ ਕਹਿੰਦੇ ਸੀ $500 ਇੱਕ ਦਿਨ ਦਾ ਕਿਰਾਇਆ ਖਰਚਾ ਪਊਗਾ ਮੈਂ ਕਿਹਾ 500 ਤਾਂ ਨਹੀਂ ਪਰ ਸਰਕਾਰ ਇਹ ਤਾਂ ਜ਼ਰੂਰ ਪੁੱਛੇਗੀ ਬਈ ਬੰਦਾ ਕਿਉਂ ਨਹੀਂ ਤੂੰ ਭਰਿਆ ਸੋ ਮੈਂ ਇਹ ਗੱਲ ਇੱਥੇ ਕਹਿਣਾ ਚਾਹੁੰਦਾ ਕਿ ਸੈਂਸਸ ਸਾਰਿਆਂ ਨੇ ਭਰ ਲਿਆ ਹੋਣਾ ਜੇ ਨਹੀਂ ਭਰਿਆ ਤਾਂ ਰਾਤ ਦੇ 12 ਵਜੇ ਤੋਂ ਪਹਿਲਾਂ ਪਹਿਲਾਂ ਕੰਪਿਊਟਰ 'ਤੇ ਡਾਟਾ ਚਾੜ੍ਹ ਦਿਓ ਹੁਣ ਸਵਾਲ ਜਿਹੜੀ ਰਮਾ ਸੇਖੋ ਹੋਣੀ ਬੇਨਤੀ ਕਰਕੇ ਗਏ ਆ ਜਰਾ ਮਾਣ ਨਾ ਕਹੋ ਆਪਣੇ ਪੰਜਾਬੀ ਹੋਣ ਦਾ ਮਾਣ ਕਰੋ ਸਰਕਾਰ ਇਹ ਪੁੱਛਦੀ ਏ ਕਿ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਘਰ ਵਿੱਚ ਕਿਹੜੀ ਬੋਲੀ ਬੋਲਦੇ ਜੇ ਪੰਜਾਬੀ ਬੋਲੀ ਹੈ ਉਹਨੂੰ ਟਿੱਕ ਕਰੋ ਔਰ ਸਾਨੂੰ ਮਾਣ ਕਹਿਣਾ ਚਾਹੀਦਾ ਕਿ 92 ਮੁਲਕਾਂ ਦੇ ਲੋਕ ਇੱਥੇ ਰਹਿੰਦੇ ਨੇ ਅਤੇ ਪੰਜਾਬੀ ਬੋਲੀ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਪਰ ਰਹਿੰਦੀ ਹੈ ਅਤੇ ਉਹਦਾ ਨਾਮ ਵੀ ਕਾਫੀ ਉੱਪਰ ਏ ਦੂਜੇ ਨੰਬਰ 'ਤੇ ਸਰਕਾਰ ਇਹ ਵੀ ਪੁੱਛਦੀ ਹੈ ਤੁਹਾਡਾ ਪਿਛੋਕੜ ਕੀ ਹੈ ਐਨਸੈਸਟਰੀ ਕੀ ਹੈ ਕਿੱਥੋਂ ਆਏ ਜੇ ਕਿੱਥੋਂ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਪੰਜਾਬੀ ਭਾਈਚਾਰਾ ਮੋਟੇ ਤੌਰ 'ਤੇ ਦੋ ਗੱਲਾਂ ਦੇ ਵਿੱਚ ਵੰਡਿਆ ਨਜ਼ਰ ਆਉਂਦਾ ਮੇਰੇ ਨਜ਼ਰਾਂ 'ਚ ਸਾਡਾ ਪਿਛੋਕੜ ਅਸੀਂ ਕਿਸ ਖੇਤਰ ਤੋਂ ਆਏ ਹਾਂ ਉਹ ਹੈ ਸਾਡਾ ਪਿਛੋਕੜ ਸਾਡੀ ਬਰਾਦਰੀ ਸਾਡੇ ਨਾਂ ਤੋਂ ਪਤਾ ਲੱਗ ਜਾਂਦਾ ਤੁਸੀਂ ਸਰਨੇਮ ਕੌਰ ਸਿੰਘ ਹੈ ਜਾਂ ਸੰਧੂ ਗਿੱਲ ਸੇਖੋਂ ਰੱਖਣਾ ਜਾਂ ਕੁਛ ਰੱਖਣਾ ਜਾਂ ਢੀਂਡਸਾ ਰੱਖਣਾ ਉਹ ਨਾਂ ਤੁਹਾਨੂੰ ਪਤਾ ਲੱਗ ਜੂਗਾ ਪਰ ਤੁਹਾਡਾ ਪਿਛੋਕੜ ਪੰਜਾਬ ਤੋਂ ਹੈ ਕਿ ਤੁਸੀਂ ਆਸਾਮ ਤੋਂ ਆਏ ਹੋ ਕਿ ਤੁਸੀਂ ਬੰਗਾਲੀ ਹੋ ਬਹੁਤੇ ਲੋਕ ਇੱਥੇ ਇੰਡੀਅਨ ਕਹਿਣਾ ਵਿੱਚ ਆਉਂਦੇ ਆ ਮੈਨੂੰ ਲੱਗਦਾ ਕਿ ਇਹ ਸਹੀ ਮਾਪਦੰਡ ਨਹੀਂ ਹੈ ਇਹਦੇ ਕਹਿਣ ਨਾਲ ਅਕਸਰੀ ਮਕਸਦ ਪਤਾ ਨਹੀਂ ਲੱਗਦਾ ਅਸੀਂ ਕਿੰਨੇ ਪੰਜਾਬੀ ਹਾਂ ਕਿੰਨੇ ਗੁਜਰਾਤੀ ਹਾਂ ਕਿੰਨੇ ਤਾਮਿਲ ਹਾਂ ਕਿੰਨੇ ਆਸਾਮੀ ਹਾਂ ਕਿੰਨੇ ਬੰਗਾਲੀ ਹਾਂ ਇਹ ਗੱਲ ਦਾ ਪਤਾ ਲੱਗੂਗਾ ਅਤੇ ਸ਼ਾਇਦ ਅਸੀਂ ਆਪਣੀ ਜਿਹੜੀ ਫੁਲਵਾੜੀ ਹੈ ਉਹਦੇ ਫੁੱਲਾਂ ਦੀ ਗਿਣਤੀ ਵਧੀਆ ਢੰਗ ਤਰੀਕੇ ਨਾਲ ਕਰ ਸਕਦੇ ਹਾਂ ਤੁਹਾਡਾ ਧਰਮ ਦੇ ਵਿੱਚ ਕਿਸ ਧਰਮ ਵਿੱਚ ਵਿਸ਼ਵਾਸ ਹੈ ਤੁਸੀਂ ਜਿਸ ਵੀ ਅਕੀਦਾ ਮੰਨਦੇ ਹੋ ਤੁਸੀਂ ਨਹੀਂ ਵੀ ਕਹਿਣਾ ਚਾਹੁੰਦੇ ਕਹਿ ਸਕਦੇ ਹਾਂ ਤੁਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੈਂ ਕਿਸੇ ਨੂੰ ਕਿਸੇ ਧਰਮ ਨੂੰ ਨਹੀਂ ਮੰਨਦਾ ਮੇਰੇ ਲਈ ਮੈਂ ਹੀ ਰੱਬ ਹਾਂ ਤੁਸੀਂ ਜੋ ਮਰਜ਼ੀ ਕਹਿ ਲਵੋ ਸਰਕਾਰ ਉਸ ਨੂੰ ਮੰਨਦੀ ਹੈ ਤੁਸੀਂ ਘਰ ਤੋਂ ਕੰਮ ਕਿੱਦਾਂ ਜਾਂਦੇ ਹੋ ਜ਼ਰੂਰ ਹਾਂ ਸਰਕਾਰ ਵੈਸੇ ਪੁੱਛਦੀ ਤਾਂ ਇਹ ਵੀ ਅੱਜ ਤੁਸੀਂ ਕਿੱਦਾਂ ਜਾਂਦੇ ਹੋ ਕਹਿੰਦਾ ਵੈਸੇ ਤਾਂ ਮੈਂ ਕਾਰ 'ਤੇ ਜਾਂਦਾ ਪਰ ਅੱਜ ਮੈਂ ਬੱਸ 'ਤੇ ਚਲਾ ਗਿਆ ਫਾਰਮ ਮੈਂ ਕੱਲ੍ਹ ਭਰਤਾ ਸੀਗਾ ਵੈਸੇ ਤਾਂ ਗਲਤ ਹੈ ਪਰ ਕਿਸੇ ਵੇਲੇ ਇਹ ਇੰਨਾ ਵੀ ਗਲਤ ਨਹੀਂ ਹੁੰਦਾ ਵੀ ਜੇ ਤੁਸੀਂ ਅਕਸਰ ਕਾਰ 'ਤੇ ਜਾਂਦੇ ਹੋ ਇੱਕ ਦਿਨ ਵਿੱਚੋਂ ਪਬਲਿਕ ਟਰਾਂਸਪੋਰਟ 'ਤੇ ਚਲੇ ਗਏ ਤਾਂ ਕੋਈ ਗੱਲ ਨਹੀਂ ਸਰਕਾਰ ਇਹ ਵੇਖਦੀ ਹੈ ਵੀ ਕਿਸ ਇਲਾਕੇ 'ਚ ਬੱਸਾਂ ਦੀ ਗਿਣਤੀ ਘੱਟ ਆ ਕਿਸ ਇਲਾਕੇ 'ਚ ਕਾਰਾਂ ਜ਼ਿਆਦਾ ਨੇ ਕਿਸ ਇਲਾਕੇ 'ਚ ਅਜੇ ਨਵੀਆਂ ਚੀਜ਼ਾਂ ਦੇਣੀਆਂ ਨੇ ਘਰ ਵਿੱਚ ਕਿੰਨੇ ਮੈਂਬਰ ਨੇ 4 ਗੱਡੀਆਂ ਕਿੰਨੀਆਂ ਨੇ 3 ਘਰ ਕਿੰਨੇ ਬੈੱਡਰੂਮ ਦਾ 5 ਕਿਤੇ ਤੁਸੀਂ ਸਰਕਾਰ 'ਤੇ ਕੁਰਬਲ ਕੁਰਬਲ ਕਰਕੇ ਜ਼ਿਆਦਾ ਰੌਲਾ ਤਾਂ ਨਹੀਂ ਪਾ ਰਹੇ 10 ਬੰਦੇ ਤੁਹਾਡੇ ਘਰ 'ਚ ਕਮਰੇ 4 ਬਈ ਕਰਦੇ ਕੀ ਨੇ ਇਹ ਰਹਿੰਦੇ ਕਿੱਥੇ ਨੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਮੰਨਿਆ ਜਾਂਦਾ ਹੈ ਕਿ ਕਰੇਗੀ ਬੰਦਾ ਏਰੀਆ ਜਿੱਥੇ ਕਿ ਸਾਡੇ ਬਹੁਤ ਸਾਰੇ ਦੇਸੀ ਭਰਾ ਰਹਿੰਦੇ ਨੇ ਦੇਸੀ ਦਾ ਮਤਲਬ ਅਸੀਂ ਬਹੁਤੇ ਮਾਈਗ੍ਰੈਂਟ ਖਾਸ ਤੌਰ 'ਤੇ ਸਾਊਥ ਏਸ਼ੀਅਨ ਦੱਖਣੀ ਏਸ਼ੀਅਨ ਬੰਦੇ ਜ਼ਿਆਦਾ ਨੇ ਉੱਥੇ ਦਾ ਪਰਿਵਾਰ ਦਾ ਜਿਹੜਾ ਸੈਂਪਲ ਸਾਈਜ਼ ਹੈ ਉਹ ਬਾਕੀਆਂ ਨਾਲੋਂ ਕਿਤੇ ਜ਼ਿਆਦਾ ਹੈ ਤੁਸੀਂ ਹੈਰਾਨ ਹੋਵੋਗੇ ਵੈਸੇ ਅੱਜ ਕੱਲ੍ਹ ਤਾਂ AI ਬੈਠੀ ਗੂਗਲ ਨੂੰ ਮਾਰੋ ਐਵਰੇਜ ਫੈਮਿਲੀ ਸਾਈਜ਼ ਕੀ ਹੈ ਵੀ ਲਓ ਜੇ ਤੁਸੀਂ ਕਹੋ ਤਾਂ ਮੈਂ ਵੀ ਦੱਸ ਦਿੰਦਾ ਪਰ ਮੈਨੂੰ ਪੁਰਾਣਾ ਡਾਟਾ ਜਿਹੜਾ ਪਤਾ ਹੈ ਮੈਂ ਪਿਛਲੇ ਕੁਛ ਸਾਲ ਵੇਖਿਆ ਸੀਗਾ ਜੇ ਤੁਸੀਂ ਪਰਟੀਕੁਲਰ ਮੈਲਬਰਨ ਸ਼ਹਿਰ 'ਚ ਦੇਖਣਾ ਆ ਤਾਂ ਉਹ ਕੱਢ ਲੈਂਦੇ ਹਾਂ ਜੇ ਆਸਟ੍ਰੇਲੀਆ 'ਚ ਦੇਖਣਾ ਤਾਂ ਉਹ ਕੱਢ ਲੈਂਦੇ ਹਾਂ ਐਵਰੇਜ ਫੈਮਿਲੀ ਸਾਈਜ਼ ਆਸਟ੍ਰੇਲੀਆ ਵੈਸੇ ਠੀਕ ਹੀ ਹੈ ਮੈਂ 2.2 ਦੇਖਿਆ ਸੀ 2.5 ਕਹਿ ਰਿਹਾ 2.5 ਬੰਦੇ ਇੱਕ ਘਰ 'ਚ ਰਹਿੰਦੇ ਨੇ ਇਹਦਾ ਮਤਲਬ ਹੁਣ ਇਹ ਨਾ ਸਮਝੋ ਵੀ ਅੱਧਾ ਬੰਦਾ ਕਿੱਦਾਂ ਰਹਿੰਦਾ ਇਹ ਐਵਰੇਜ ਡਾਟਾ ਫਿਗਰ ਹੈ ਇਹਦਾ ਮਤਲਬ ਕਿਤੇ 3 ਨੇ ਕਿਤੇ 2 ਨੇ ਅਤੇ ਐਵਰੇਜ ਇੱਕ ਘਰ 'ਚ 5/2 ਕਰਕੇ 2.5 ਬਣ ਗਏ ਪਰ ਜਿੱਥੇ ਆਪਣੇ ਦੇਸੀ ਭਰਾ ਰਹਿੰਦੇ ਨੇ ਉੱਥੇ 3.5 ਮਤਲਬ ਸਾਡੇ ਘਰਾਂ 'ਚ ਬੰਦੇ ਜਾਂ 4 ਨੇ ਜਾਂ 6 ਵੀ ਹੋ ਸਕਦੇ ਆ 2 ਬੱਚੇ ਨੇ ਐਵਰੇਜ 2 ਨੇ ਚਲੋ 1 ਹੈ ਜਾਂ 3 ਵੀ ਹੋ ਸਕਦੇ ਆ ਐਵਰੇਜ 2 ਨੇ 2 ਜਣੇ ਆਪ ਆ 4 2 ਸਾਡੇ ਮੰਮੀ ਡੈਡੀ ਆਏ ਆ ਅਜੇ ਤਾਂ ਅਸੀਂ ਕੁੱਤੇ ਬਿੱਲੀਆਂ ਦੀ ਗਿਣਤੀ ਨਹੀਂ ਕੀਤੀ ਤਾਂ ਫਿਰ ਤਾਂ ਸਾਡੇ ਜੀਅ ਵੱਧ ਜਾਣੇ ਆ ਠੀਕ ਹੈ ਨਾ ਉਹ ਆਲਰੇਡੀ ਰਜਿਸਟਰਡ ਹੁੰਦੇ ਆ ਸਰਕਾਰ ਨੂੰ ਅੱਗੇ ਪਤਾ ਇਹਨਾਂ ਕੋਲ ਕਿੰਨੇ ਬੰਦੇ ਜਾਨਵਰ ਹੈਗੇ ਆ ਸੋ ਕਹਿਣ ਦਾ ਮੁੱਕਦੀ ਗੱਲ ਇਹ ਹੈ ਕਿ ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਸੰਯੁਕਤ ਪਰਿਵਾਰ ਰਹਿੰਦੇ ਹਾਂ ਇਹਦਾ ਮਤਲਬ ਹੋ ਗਿਆ ਕਿ ਜਿੱਥੇ ਸਾਡੇ ਦੇਸੀ ਭਰਾ ਜਾਣਗੇ ਉੱਥੇ ਵੱਡੇ ਘਰ ਚਾਹੀਦੇ ਆ ਉੱਥੇ ਐਵਰੇਜ ਸਾਈਜ਼ ਵੱਡਾ ਚਾਹੀਦਾ ਇਹ ਥੋੜ੍ਹੀ ਥਾਂ 'ਤੇ ਜ਼ਿਆਦਾ ਬੰਦੇ ਰਹਿੰਦੇ ਆ ਬਹੁਤੇ ਬੰਦੇ ਵੱਡੀ ਥਾਂ 'ਤੇ ਥੋੜ੍ਹੇ ਬੰਦੇ ਰਹਿੰਦੇ ਆ ਬੰਦੇ 6 ਨੇ ਗੱਡੀਆਂ 5 ਨੇ ਬੰਦੇ 4 ਨੇ ਗੱਡੀਆਂ 3 ਨੇ ਐਵਰੇਜ 85% ਬੰਦਿਆਂ ਕੋਲ ਆਸਟ੍ਰੇਲੀਆ ਦੇ ਵਿੱਚ ਕਾਰ ਹੈ। ਇਹਦਾ ਮਤਲਬ ਹੋ ਗਿਆ ਕਿ ਗੱਡੀਆਂ ਤਾਂ ਫਿਰ ਐਵੇਂ ਤੁਰੀਆਂ ਫਿਰਦੀਆਂ ਨੇ। ਇਹ ਸਾਰਾ ਕੁਝ ਸਾਨੂੰ ਤਾਂ ਪਤਾ ਲੱਗਦਾ ਜਦੋਂ ਅਸੀਂ ਸੈਂਸਸ ਦੇ ਵਿੱਚ ਆਪਣਾ ਡਾਟਾ ਸਹੀ ਤਰੀਕੇ ਨਾਲ ਦਿੰਦੇ ਹਾਂ। ਆਪਣੀ ਜਾਣ ਪਛਾਣ ਬਾਰੇ ਜਾਣਕਾਰੀ ਦੇਣੀ ਸਾਡਾ ਬੁਨਿਆਦੀ ਹੱਕ ਆ। ਪੰਜਾਬੀ ਬੋਲੀ ਨੂੰ ਲੈ ਕੇ ਅਸੀਂ ਬਹੁਤ ਸੰਜੀਦਾ ਹਾਂ ਅਤੇ ਥੋੜ੍ਹਾ ਜਿਹਾ ਗਿਲਾ ਸਾਨੂੰ ਆਪਣੇ ਗਵਾਂਢ ਭਰਾਵਾਂ ਤੋਂ ਵੀ ਹੁੰਦਾ। ਅਸੀਂ ਤਾਂ ਆਰਫ ਲੋਹਾਰ ਦੇ ਗਾਣੇ ਸੁਣਦੇ ਹਾਂ ਪਰ ਉਹ ਕਹਿੰਦੇ ਵੀ ਸਾਨੂੰ ਆਪਣੇ ਪੰਜਾਬੀ ਕਹਿਣ ਤੋਂ ਹਿਚਕਚਾਹਟ ਜੀ ਹੁੰਦੀ ਹੈ। ਅਸੀਂ ਪੰਜਾਬੀ ਤਾਂ ਹੈਗੇ ਹਾਂ ਪਰ ਅਸੀਂ ਪਹਿਲਾਂ ਆਪਣੇ ਉਸ ਮੁਲਕ ਦੀ ਗੱਲ ਕਰਦੇ ਹਾਂ ਜਿੱਥੋਂ ਅਸੀਂ ਆਏ ਹਾਂ। ਅਸੀਂ ਆਪਣੀ ਪੰਜਾਬੀ ਪਛਾਣ ਨੂੰ ਲਹਿੰਦੇ ਵਾਲੇ ਬੰਦੇ ਉਨੇ ਦਾਅਵੇ ਨਾਲ ਨਹੀਂ ਕਰਦੇ ਜਿੰਨੇ ਦਾਅਵੇ ਅਤੇ ਵੱਡੇ ਮਾਣ ਦੇ ਨਾਲ ਅਸੀਂ ਗੱਲ ਕਰਦੇ ਹਾਂ ਜਿਹਦੀ ਗੱਲ ਰਮਾ ਸੇਖੋਂ ਕਰਕੇ ਗਈ ਆ। ਮਾਣ ਨਾਲ ਕਹੋ ਅਸੀਂ ਪੰਜਾਬੀ ਹੁੰਦੇ ਹਾਂ। ਬਹੁਤ ਘੱਟ ਲੋਕ ਇੱਥੇ ਪੰਜਾਬੀ ਹੋਣ ਦੀ ਗੱਲ ਕਰਦੇ ਆ। ਗੱਲਾਂ ਤਾਂ ਦਿਲ ਨੂੰ ਲਾਉਣ ਵਾਲੀਆਂ ਅਤੇ ਦਿਲਦਾਰ ਸਾਹਿਬ ਸਾਡੇ ਦਿਲਦਾਰਾ ਗਾਣਾ ਲੈ ਕੇ ਹੁਣ ਗੱਲ ਲਹਿੰਦੇ ਦੀ ਹੈ ਅਤੇ ਫਿਰ ਲਹਿੰਦੇ ਵਾਲੀ ਸੁਣ ਲੈਂਦੇ ਉਹ ਕੀ ਕਹਿੰਦੇ ਨੇ। ਉਹ ਵੀ ਕੁਛ ਦਿਲ ਲਾਉਣ ਦੀਆਂ ਗੱਲਾਂ ਹੀ ਕਰਦੇ ਨੇ। ਆਰਫ ਲੋਹਾਰ ਦਿਲਦਾਰ।

ਮੰਦਰ ਢਾ ਦੇ ਮਸਜਿਦ ਢਾ ਦੇ ਪਰ ਸੱਜਣਾ ਕਿਸੇ ਦਾ ਦਿਲ ਨਾ ਢਾਈ ਦਿਲ ਨਾ ਤੋੜੀ ਵਾਹ ਜੀ ਵਾਹ ਹਰ ਫਲਾਰੋਲੀ ਵੀ ਇਹੀ ਗੱਲ ਕਰਦੇ ਆ ਦਿਲਾਂ 'ਚ ਰੱਬ ਵਸਦਾ ਗੱਲ ਲੈਂਦੇ ਪੰਜਾਬ ਦੀ ਚੱਲ ਰਹੀ ਹੈ ਗੱਲ ਅਸੀਂ ਸੈਂਸਸ 'ਚ ਬੋਲੀਆਂ ਦੀ ਗੱਲ ਕਰਦੇ ਹਾਂ ਅਤੇ ਲਓ ਜੀ ਜਿਸ ਤਰ੍ਹਾਂ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਲੈਂਦੇ ਪੰਜਾਬ ਵਾਲੇ ਵੀ ਹੁਣ ਉਹਨਾਂ ਨੂੰ ਪੰਜਾਬੀ ਦੀਆਂ ਪੰਜਾਬੀ ਬੋਲੀ 'ਤੇ ਕਾਨਫਰੰਸ ਕਰਵਾਉਣ ਦਾ ਚਾਅ ਚੜਿਆ ਆ ਕਈ ਵਾਰੀ ਚਾਅ ਕਰਦੇ ਆ ਇੱਕ ਇਹਨਾਂ ਦਾ ਫਰਵਰੀ ਦੇ ਵਿੱਚ ਕੌਮਾਂਤਰੀ ਪੱਧਰ ਦਾ ਸੁਲੇਖ ਮੇਲਾ ਜਿਹਨੂੰ ਕਿ ਲਿਟਰੇਰੀ ਫੈਸਟੀਵਲ ਆਪਾਂ ਕਹਿੰਦੇ ਉਹ ਵੀ ਹੁੰਦਾ ਹੈ ਉਹ ਹੁੰਦਾ ਆ ਫੈਸਲਾਬਾਦ ਜਦਕਿ ਪੁਰਾਣੇ ਲਾਇਲਪੁਰ ਦੇ ਵਿੱਚ ਲਾਹੌਰ ਦੀ ਜਿਹੜੀ ਚੌਥੀ ਕੌਮਾਂਤਰੀ ਪੰਜਾਬੀ ਕਾਨਫਰੰਸ ਹੋਣੀ ਆ ਉਹਦੀ ਤਰੀਕ ਜਿਹੜੀ ਆ 27 ਤੋਂ 29 ਨਵੰਬਰ 2026 ਨੂੰ ਹੋਵੇਗੀ ਇਹ ਗੱਲ ਜਿਹੜੀ ਚੌਥੀ ਪ੍ਰੈਸ ਕਾਨਫਰੰਸ ਆ ਵੀ ਇਹ ਉਹਨਾਂ ਦਾ ਜਿਹੜਾ ਪਿਲਾਕ ਸਟੇਡੀਅਮ ਆ ਅਤੇ ਇੱਕ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਉਹਨਾਂ ਨੇ ਬਣਾਇਆ ਲੈਂਗੁਏਜ ਆਰਟ ਅਤੇ ਕਲਚਰ ਦੀ ਗੱਲ ਕਰਦੇ ਆ ਅਤੇ ਉਹਦੇ ਨਾਲ ਉਹਨਾਂ ਦੇ ਜਿਹੜੇ ਸਥਾਨਕ ਕਲਾਕਾਰ ਸ਼ਾਇਰ ਨੇ ਉਹਨਾਂ ਨੇ ਇਸ ਗੱਲ 'ਤੇ ਗੱਲ ਦੱਸਿਆ ਤਿੰਨ ਦਿਹਾੜੇ ਕਾਨਫਰੰਸ ਚੱਲੇਗੀ ਅਤੇ ਦੁਨੀਆ ਭਰ ਦੇ ਮਕਾਮੀ ਪ੍ਰਾਹੁਣੇ ਦੇ ਨਾਲ ਕੋਈ ਲਗਭਗ 9 ਮੁਲਕਾਂ ਤੋਂ 50 ਤੋਂ ਵੱਧ ਜਿਹੜੇ ਲਿਖਾਰੀ ਸਿਆਸਤਦਾਨ ਫਨਕਾਰ ਅਤੇ ਕਾਰੋਬਾਰੀ ਬੰਦੇ ਅਤੇ ਜਿਹੜੇ ਉੱਥੋਂ ਦੇ ਸਥਾਨਕ ਮਸਲਿਆਂ ਨਾਲ ਰਲ ਕੇ ਉੱਥੇ ਗੱਲਾਂ ਬਾਤਾਂ ਕਰਨਗੇ ਉਹ ਲਾਹੌੜ ਪੜਨਗੇ ਅਤੇ ਲਾਹੌਰ ਤੋਂ ਬਾਅਦ ਉੱਥੇ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਉਹ ਦੁਨੀਆ ਭਰ ਦੇ ਵਿੱਚ ਵੇਖੀਆਂ ਸੁਣੀਆਂ ਪੜ੍ਹੀਆਂ ਜਾਂਦੀਆਂ ਨੇ ਕਾਨਫਰੰਸ ਦਾ ਮਤਲਬ ਪੰਜਾਬੀ ਜ਼ਬਾਨ ਦੇ ਅਦਬ ਦੇ ਵਿਧਾਨ ਨਾਲ ਪੰਜਾਬੀ ਦੇ ਆਲਮੀ ਪੱਧਰ ਉੱਤੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਨਾ ਅਤੇ ਗੱਲ ਦੇ ਨਾਲ ਨਾਲ ਉਹਨਾਂ ਦੇ ਹੱਲ ਤਰਾਸ਼ਣ ਦੀ ਕੋਸ਼ਿਸ਼ ਵੀ ਕਰਨੀ ਹੈ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਮੰਚਾਂ ਤੋਂ ਪੰਜਾਬ ਪੰਜਾਬੀ ਏਕਤਾ ਲਈ ਪੰਜਾਬ ਲੁਕਾਈ ਅਤੇ ਪੰਜਾਬ ਸਰਕਾਰ ਵੱਲੋਂ ਜੋ ਨਵੇਂ ਸੂਬੇ ਬਣਾਉਣ ਦੀ ਗੱਲ ਹੋਈ ਆ ਉਹਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਣ ਦੀ ਗੱਲ ਹੋਵੇਗੀ ਪਾਕਿਸਤਾਨ ਅਤੇ ਭਾਰਤ ਵਿਚਲੇ ਜਿਹੜੇ ਕੋਈ 15 ਕਰੋੜ ਪੰਜਾਬੀ ਨੇ ਉਹਨਾਂ ਵਿੱਚ ਸਾਂਝਾ ਵਧਾਉਣ ਦੀ ਗੱਲ ਵੀ ਹੋਵੇਗੀ ਅਤੇ ਨਾਲ ਇਹ ਕੋਸ਼ਿਸ਼ ਵੀ ਹੋਵੇਗੀ ਕਿ ਜਿਹੜਾ ਕਰਤਾਰਪੁਰ ਵਾਹਗਾ ਬਾਰਡਰ ਆ ਇਹਨੂੰ ਲਾਂਘੇ ਖੋਲ੍ਹ ਕੇ ਆਪਸੀ ਪਿਆਰ ਮੁਹੱਬਤ ਅਤੇ ਸੁਨੇਹੇ ਦੇਣ ਲਈ ਹੋਰ ਜਿਹੜੇ ਆਵਾਜਾਈ ਅਤੇ ਦੂਜੇ ਮਸਲੇ ਵੀ ਵਿਚਾਰੇ ਜਾਣ ਉਹਨਾਂ ਨੇ ਹੁਣ ਤੱਕ ਜਿਹੜੀਆਂ 3 ਕਾਨਫਰੰਸਾਂ ਹੋਈਆਂ ਨੇ ਉਹਦੀ ਕੁਛ ਰਿਪੋਰਟ ਦੇ ਉੱਤੇ ਚਾਨਣਾ ਵੀ ਪਾਇਆ ਗਿਆ ਉਹ ਕਾਨਫਰੰਸਾਂ ਦੇ ਵਿੱਚ ਹੋਰ ਕੀ ਉੱਥੇ ਹੋਇਆ ਅਤੇ ਪੰਜਾਬੀ ਲਹਿਰ ਨੂੰ ਜਿਹੜੀ ਟੀਮ ਹੈ ਉਹਨੂੰ ਮੁਕੰਮਲ ਬਣਾਉਣ ਲਈ ਕੀ ਕੁਛ ਹੋਇਆ ਅਤੇ ਇਹਦੇ ਬਾਰੇ ਵੀ ਉਹਨਾਂ ਨੇ ਸਾਥ ਦੇਣ ਦੀ ਗੱਲ ਕੀਤੀ ਹੈ ਕਾਨਫਰੰਸ ਦੇ ਜਿਹੜੇ ਕਨਵੀਨਰ ਨੇ ਡਾਕਟਰ ਜ਼ਹੀਰ ਭੱਟੂ ਨੇ ਦੱਸਿਆ ਕਿ ਇਸ ਵਾਰੀ ਜ਼ਬਾਨ ਪੰਜਾਬੀ ਬੋਲੀ ਅਦਬ ਮਾਹੌਲ ਸਿਆਸਤ ਖੇਡਾਂ ਵਰਗੇ ਮੌਜੂਦਾਤ ਦੇ ਉੱਤੇ ਵੀ ਡਿਸਕਸ਼ਨ ਪੈਨਲ ਜਿਹੜੇ ਕਿ ਕਰਵਾਏ ਜਾਣਗੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਸ ਤੋਂ ਇਲਾਵਾ ਜਿਹੜੀ ਆਲਮੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਆਪਣੇ ਖੋਜ ਪੱਤਰ ਵੀ ਪੜ੍ਹਨਗੇ ਅਤੇ ਸੱਭਿਆਚਾਰ ਦੇ ਰੰਗ ਨੂੰ ਬਰਕਰਾਰ ਰੱਖਣ ਲਈ ਮੰਚ ਰੰਗ ਮੰਚ ਵੀ ਹੋਵੇਗਾ ਨਾਟਕ ਹੋਵੇਗਾ ਛੋਟੀਆਂ ਫਿਲਮਾਂ ਨੇ ਉਹਨਾਂ ਨੂੰ ਰਿਲੀਜ਼ ਕਰਨ ਦੀ ਗੱਲ ਵੀ ਹੋਵੇਗੀ ਅਤੇ ਕਈ ਤਰ੍ਹਾਂ ਦੇ ਸਿਆਸੀ ਸਾਇੰਸੀ ਮੁਕਾਬਲੇ ਨਾਲ ਦੁਨੀਆ ਭਰ ਤੋਂ ਕੁਛ ਆਏ ਮੰਨੇ ਪਰਮੰਨੇ ਲੋਕ ਵੀ ਆਪਣੀਆਂ ਬੋਲੀਆਂ ਜਿਹੜੀਆਂ ਸ਼ਾਮਿਲ ਕਰਨਗੇ ਇੱਕ ਕੌਮੀ ਮੁਸ਼ਾਇਰਾ ਕਰਨ ਦੀ ਗੱਲ ਵੀ ਹੋਈ ਹੈ ਅਤੇ ਕਾਨਫਰੰਸ ਦੇ ਅਖੀਰ 'ਚ ਸਮੇਤ ਅਮਰੀਕਾ ਕੈਨੇਡਾ ਆਸਟ੍ਰੇਲੀਆ ਅਤੇ 16 ਨਾਮਵਰ ਹਸਤੀਆਂ ਨੂੰ ਅਵਾਰਡਾਂ ਨਾਲ ਨਵਾਜ਼ਿਆ ਵੀ ਜਾਵੇਗਾ ਇਸ ਦੀ ਗੱਲ ਉਹਨਾਂ ਨੇ ਕੀਤੀ ਇਸ ਕਾਨਫਰੰਸ ਵਿੱਚ ਜਿਹੜੇ ਪੰਜਾਬ ਦੇ ਪੰਜਾਬੀ ਉੱਘੇ ਸ਼ਾਇਰ ਨੇ ਅਤੇ ਹੋਰ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਉੱਥੇ ਇਕੱਠੇ ਹੋ ਕੇ ਬਿਆਨ ਦਿੱਤਾ ਅਤੇ ਪੂਰੀ ਦੁਨੀਆ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਕਾਨਫਰੰਸ ਵਿੱਚ ਆਉਣ ਅਤੇ ਪੰਜਾਬੀ ਬੋਲੀ ਦੀ ਜਿਹੜੀ ਸਾਂਝ ਹੈ ਉਹ ਸਾਂਝ ਵਧਾਉਣ ਚੰਗੀ ਗੱਲ ਹੈ ਕਿ ਪਹਿਲਾਂ ਤਾਂ ਹੁਣ ਮੈਨੂੰ ਨਹੀਂ ਪਤਾ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਖਬਰਾਂ ਛਪਦੀਆਂ ਨੇ ਅਤੇ ਉਸ ਤੋਂ ਬਾਅਦ ਲੋਕਾਂ ਦਾ ਕੀ ਅਸਰ ਹੁੰਦਾ ਹਾਂ ਕੁਛ ਖਾਸ ਤੌਰ ਤਰੀਕਿਆਂ ਨੂੰ ਲਹਿੰਦੇ ਵਾਲੇ ਲੋਕਾਂ ਨੂੰ ਜਾਣ ਦੀ ਜਿਹੜੀ ਕੋਸ਼ਿਸ਼ ਆ ਉੱਥੇ ਜਾ ਕੇ ਮਿਲ ਕੇ ਲੋਕਾਂ ਨਾਲ ਸਾਂਝ ਪਾਉਣ ਦੀ ਜਿਹੜੀ ਗੱਲ ਆ ਉੱਥੇ ਹੁੰਦੀ ਰਹੀ ਪਿਛਲੇ ਕੁਛ ਦਿਨਾਂ ਦੇ ਵਿੱਚ ਅਸੀਂ ਜਿਹੜੇ ਇੱਥੇ ਰੇਡੀਓ ਪ੍ਰੋਗਰਾਮ ਕੀਤੇ ਉਹਦੇ ਵਿੱਚ ਪਰਮਜੀਤ ਕੌਰ ਹੋਣਾ ਵਾਲਾ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਜਦੋਂ ਮੈਂ ਲਾਹੌਰ ਵੇਖਿਆ ਆਪਣਾ ਸਾਰਾ ਸਫ਼ਰ ਜਿਹਨੂੰ ਕਹਿੰਦੇ ਤਿਣਕਾ ਤਿਣਕਾ ਕਰਕੇ ਜੋ ਸੁਪਨੇ ਬਣਾਏ ਸੀ
ਉਹਨਾਂ ਨੇ ਦੱਸੇ ਕਿੱਦਾਂ ਗਏ ਉਹ ਕਿੱਥੋਂ ਕਿੱਥੋਂ ਪਹੁੰਚੇ ਤੇ ਕੀ ਕੁਛ ਹੋਇਆ ਉਹਦੇ ਵਿੱਚ ਜਿਹੜੀ ਮੁੱਖ ਦੀ ਗੱਲ ਇਹ ਸਮਝ ਆਉਂਦੀ ਹੈ ਕਿ ਦੋਵਾਂ ਪਾਸੇ ਦੇ ਲੋਕ ਤਾਂ ਆਪਸ 'ਚ ਮਿਲਣਾ ਚਾਹੁੰਦੇ ਨੇ ਪੰਜਾਬੀ ਬੋਲੀ ਅਮਨ ਪਿਆਰ ਮੁਹੱਬਤ ਸਾਂਝ ਦੀ ਬੋਲੀ ਹੈ ਇਹਦੇ ਗੀਤ ਸੰਗੀਤ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲਦਾ ਆ ਇਹ ਇਹ ਪੰਜਾਬ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਸਾਂਝ ਪਾ ਰਹੀ ਹੈ ਪਰ ਦੋਵਾਂ ਪੰਜਾਬਾਂ ਦੀ ਸਾਂਝ ਦੇ ਵਿੱਚ ਅਜੇ ਕਾਫੀ ਵੱਖਰੇਵੇਂ ਨੇ ਅਜੇ ਲੋਕਾਂ ਦੇ ਵਿੱਚ ਵਿਸ਼ਵਾਸ ਕਰਨ ਦੀ ਕੋਈ ਬਹੁਤੀ ਗੱਲ ਨਹੀਂ ਹੋਈ ਕਾਰਵਾਈ ਬੰਬਈ ਦੇ ਵਿੱਚ ਹੁੰਦੀ ਆ ਬਾਰਡਰ ਪੰਜਾਬ ਦੇ ਬੰਦ ਕਰ ਦਿੱਤੇ ਜਾਂਦੇ ਆ ਕਾਰਵਾਈ ਕਿਤੇ ਹੋਰ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਇਸ ਵੇਲੇ ਭਾਰਤ ਤੋਂ ਪਾਕਿਸਤਾਨ ਨੂੰ ਕੋਈ ਸਿੱਧੇ ਵਪਾਰ ਦੇ ਆਵਾਜਾਈ ਦੇ ਹਵਾਈ ਜਹਾਜ਼ਾਂ ਦੇ ਤੇ ਹੋਰ ਸਾਧਨ ਨਹੀਂ ਹਨ ਕੋਈ ਜ਼ਮਾਨਾ ਹੁੰਦਾ ਸੀ ਦਿੱਲੀ ਤੋਂ ਲਾਹੌਰ ਤੱਕ ਬੱਸ ਵੀ ਚੱਲਦੀ ਸੀ ਦਿੱਲੀ ਇਸਲਾਮਾਬਾਦ ਲਾਹੌਰ ਕਰਾਚੀ ਸ਼ਹਿਰ ਨੂੰ ਫਲਾਈਟਾਂ ਵੀ ਜਾਂਦੀਆਂ ਸਨ ਬੰਬੇ ਤੋਂ ਕਰਾਚੀ ਤੱਕ ਜਹਾਜ਼ ਵੀ ਜਾਂਦੇ ਸਨ ਹੁਣ ਜੇ ਕਿਸੇ ਨੇ ਜਾਣਾ ਆ ਦਿੱਲੀ ਦੇ ਪੰਜਾਬ ਤੋਂ ਤਾਂ ਸ਼ਾਇਦ ਕੋਈ ਨਹੀਂ ਜਾਂਦੇ ਹੁਣ ਇਹ ਨਹੀਂ ਪਤਾ ਵੀ ਵਾਘੇ ਬਾਰਡਰ ਤੋਂ ਜਿਹੜੇ ਭਾਰਤ ਵਾਸੀ ਹੈ ਉਹ ਪਾਕਿਸਤਾਨ ਜਾ ਸਕਦੇ ਆ ਜਾਂ ਇੱਧਰਲੇ ਪੰਜਾਬ ਵਾਲੇ ਉੱਧਰ ਜਾ ਸਕਦੇ ਉੱਧਰ ਵਾਲੇ ਇੱਧਰ ਜਾ ਸਕਦੇ ਆ ਇਹਦਾ ਪਤਾ ਨਹੀਂ ਪਰ ਜੇ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ ਵਾਇਆ ਦੁਬਈ ਵਾਇਆ ਸਿੰਗਾਪੁਰ ਵਾਇਆ ਕੁਆਲਾਲੰਪਰ ਵਾਇਆ ਹੋਰਨਾਂ ਸ਼ਹਿਰਾਂ ਤੋਂ ਤੁਸੀਂ ਪਾਕਿਸਤਾਨ ਦੇ ਸ਼ਹਿਰਾਂ 'ਚ ਜਾ ਸਕਦੇ ਹੋ ਉਹਨਾਂ ਸ਼ਹਿਰਾਂ ਤੋਂ ਇੱਧਰ ਆ ਸਕਦੇ ਹੋ ਆਸਟ੍ਰੇਲੀਆ ਜਾ ਸਕਦੇ ਹੋ ਪਰ ਦੋਵਾਂ ਪੰਜਾਬਾਂ ਦੀ ਸਾਂਝ ਦੇ ਵਿੱਚ ਇਹ ਗੱਲ ਨਹੀਂ ਆ ਸਕਦੇ ਮਸਲਾ ਮਾਂ ਬੋਲੀ ਦਾ ਹੈ ਮਸਲਾ ਪੰਜਾਬ ਦਾ ਹੈ ਅਤੇ ਬੋਲੀ ਕਿਉਂ ਜ਼ਰੂਰੀ ਹੈ ਜੇ ਬੋਲੀ ਹੀ ਭੁੱਲ ਗਏ ਤਾਂ ਪੰਜਾਬ ਕਿਵੇਂ ਭੁੱਲੂਗਾ ਪੰਜਾਬ ਵੀ ਭੁੱਲ ਜੂਗਾ ਇਸ ਗੱਲ ਦੇ ਖਤਰੇ ਕਰਕੇ ਅਸੀਂ ਸਾਰੀ ਬੋਲੀ ਦੀ ਗੱਲ ਕਰਦੇ ਹਾਂ ਅਤੇ ਮੈਂ ਪੁੱਛ ਲੈਂਦਾ ਵੀ ਜੈਜੀ ਬੀ ਹੁਣ ਕੀ ਕਹਿੰਦੇ ਨੇ ਵੈਸੇ ਨਾ ਉਹਨਾਂ ਦਾ ਜੈਜੀ ਬੀ ਆ ਗੱਲ ਉਹ ਮਾਂ ਬੋਲੀ ਦੀ ਕਰਦੇ ਨੇ

ਮਿੱਠੀ ਬੋਲੀ ਪੰਜਾਬ ਦੀ ਪੰਜਾਬੀ ਉਹ ਯਾਦ ਰੱਖਿਓ ਬੋਲੀ ਦੇ ਨਾਲ ਨਾਲ ਜਿਵੇਂ ਕਿ ਮੈਂ ਅਕਸਰ ਕਿਹਾ ਸੀ ਕਿ ਗੱਲ ਸਿਰਫ ਪੰਜਾਬੀ ਬੋਲੀ ਦੀ ਨਹੀਂ ਗੱਲ ਪੂਰੇ ਪੰਜਾਬ ਦੀ ਹੈ ਗੱਲ ਸਾਡੀ ਪਛਾਣ ਦੀ ਹੈ ਵਿਰਾਸਤ ਦੀ ਹੈ ਸਾਡੇ ਉਸ ਅਮੀਰ ਵਿਰਾਸਤ ਦੇ ਵਿੱਚੋਂ ਜਿਹੜੇ ਗੁਣ ਅਸੀਂ ਗੱਲਾਂ ਕਰਕੇ ਉਸ ਸ਼ਬਦ ਗੁਰਬਾਣੀ ਦੇ ਲੈ ਕੇ ਉਸ ਅਮੀਰ ਵਿਰਸੇ ਵਿੱਚ ਲਿਖੀਆਂ ਗੱਲਾਂ ਬੋਲੀ ਦੀ ਸਾਂਝ ਪਾਉਂਦੀ ਹੈ ਪੂਰੀ ਦੁਨੀਆ ਦੇ ਵਿੱਚ ਸਾਂਝ ਪਾਉਂਦੀ ਹੈ ਅਤੇ ਗੱਲ ਸਿਰ ਉੱਚਾ ਕਰਕੇ ਕੱਦ ਉੱਚਾ ਕਰਕੇ ਧੌਣ ਤਾਂਤ ਰੱਖ ਕੇ ਜ਼ਿੰਦਗੀ ਜਿਉਣ ਦੀ ਹੈ ਅਸੀਂ ਜਿੰਨੀ ਪੰਜਾਬੀ ਵੱਧ ਤੋਂ ਵੱਧ ਬੋਲਦੇ ਹਾਂ ਕੁਛ ਇਲਾਕਿਆਂ ਦੇ ਵਿੱਚ ਜਿੱਥੇ ਪੰਜਾਬੀ ਬਹੁ ਗਿਣਤੀ ਵਿੱਚ ਰਹਿੰਦੇ ਨੇ ਉੱਥੇ ਤੁਸੀਂ ਵੇਖੋਗੇ ਕਿ ਜੇ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਸੋਹਣੇ ਸੋਹਣੇ ਖੂਬਸੂਰਤ ਥਾਵਾਂ ਨੂੰ ਵੇਖਦੇ ਹੋ ਫੁੱਟਪਾਥ ਉੱਤੇ ਤੁਰੇ ਜਾਂਦੇ ਹੋ ਅਤੇ ਅੱਗੇ ਜਾ ਕੇ ਤੁਹਾਨੂੰ ਖੂਬਸੂਰਤ ਘਾਹ ਮਿਲਦਾ ਆ ਅਤੇ ਝੀਲ ਦੇ ਕੰਢੇ 'ਤੇ ਜਿੱਥੇ ਬਤਕਾਂ ਤੋੜਦੀਆਂ ਨੇ ਉੱਥੇ ਬੋਰਡ ਲਿਖਿਆ ਅਤੇ ਉੱਥੇ ਪੰਜਾਬੀ ਦੇ ਵਿੱਚ ਵੀ ਲਿਖਿਆ ਬਤਕਾਂ ਨੂੰ ਖਾਣਾ ਨਾ ਪਾਓ ਪਰ ਅਸੀਂ ਹੁਣ ਇਸ ਤੋਂ ਅਗਲੀ ਗੱਲ ਕਰਦੇ ਹਾਂ ਅਸੀਂ ਪੜ੍ਹ ਤਾਂ ਲੈਂਦੇ ਹਾਂ ਪਰ ਅਸੀਂ ਫਿਰ ਵੀ ਕਿਤੇ ਨਾ ਕਿਤੇ ਦਾਣੇ ਬ੍ਰੈਡ ਕੁਛ ਹੋਰ ਖਾਣ ਪੀਣ ਦੀਆਂ ਚੀਜ਼ਾਂ ਪਾ ਦਿੰਦੇ ਹਾਂ ਉਹਦਾ ਪਤਾ ਇਸ ਗੱਲ ਤੋਂ ਲੱਗਦਾ ਜਦੋਂ ਕਿਤੇ ਮੇਰੇ ਘਰ ਦੇ ਲਾਗੇ ਵੀ ਇੱਕ ਝੀਲ ਆ ਉਹਦੇ 'ਤੇ ਪੁਲ ਬਣਿਆ ਆ ਮੈਂ ਮਾੜਾ ਜਿਹਾ ਪੁਲ 'ਤੇ ਜਾਵਾਂ ਪੈਰ ਰੱਖਾਂ ਤਾਂ ਉਹ ਭੱਜੀ ਮੇਰੇ ਵੱਲ ਆਉਂਦੀ ਆ ਕਈ ਵਾਰੀ ਤਾਂ ਵੇਖ ਕੇ ਉਹਨੂੰ ਦਿਲ ਬੜਾ ਉਦਾਸ ਹੁੰਦਾ ਵੀ ਮੈਂ ਤੇਰੇ ਲਈ ਇੱਕ ਬੀਬਾ ਲੈ ਕੇ ਤਾਂ ਕੁਛ ਨਹੀਂ ਆਇਆ ਉਹ ਆਸ ਨਾਲ ਤੱਕਦੀ ਹੋਈ ਗੱਲਾਂ ਕਰਦੀ ਚਲੀ ਜਾਂਦੀ ਹੈ ਮੈਂ ਆਪਣੇ ਨਾਲ ਕੰਮ ਕਰਦੇ ਇੱਕ ਵਿਅਕਤੀ ਨੂੰ ਪੁੱਛਿਆ ਵੀ ਯਾਰ ਇਹ ਕੀ ਮਸਲਾ ਹੁੰਦਾ ਵੀ ਸਾਨੂੰ ਉੱਥੇ ਖਾਣਾ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਜੇ ਪਾਉਣਾ ਚਾਹੀਦਾ ਤਾਂ ਕਿਹੜੇ ਦਾਣੇ ਖਾਂਦੇ ਆ ਵੀ ਆਪਾਂ ਉਹ ਪਾ ਦਈਏ ਕਹਿੰਦੇ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਵੀ ਜੇ ਤੁਸੀਂ ਇੱਕੋ ਥਾਂ ਰਹੋਗੇ ਤਾਂ ਇਹ ਕਿਹੜੇ ਟਿੱਕ ਕੇ ਬਹਿਣ ਵਾਲੇ ਆ ਇਹਨਾਂ ਦੇ ਬੱਚੇ ਹੋ ਜਾਣੇ ਆ ਬੱਚਿਆਂ ਦੇ ਬੱਚੇ ਹੋ ਜਾਣੇ ਆ ਇਹ ਤਾਂ ਚਾਰ ਚਾਰ ਪੰਜ ਪੰਜ ਨਿਆਣੇ ਪੈਦਾ ਕਰ ਦਿੰਦੇ ਨੇ ਫਿਰ ਇਹਨਾਂ ਦਾ ਰਸ਼ ਹੋ ਜਾਂਦਾ ਜਿੰਨੀ ਫੀਡ ਇਹਨਾਂ ਨੂੰ ਚਾਹੀਦੀ ਹੈ ਉਨੀ ਉੱਥੇ ਹੈਗੀ ਹੈ ਇਹ ਫਿਰ ਆਪਣੀ ਫੀਡ ਦੀ ਭਾਲ ਦੇ ਵਿੱਚ ਅੱਗੇ ਅੱਗੇ ਤੁਰ ਜਾਂਦੇ ਹਨ ਜੇ ਤੁਸੀਂ ਉੱਥੇ ਖਾਣਾ ਪਾਓਗੇ ਇੱਕ ਦਿਨ ਪਾ ਦਿੱਤਾ ਦੋ ਦਿਨ ਪਾ ਦਿੱਤਾ ਜਾਂ ਤਾਂ ਰੋਜ਼ ਪਾਓ ਤਾਂ ਫਿਰ ਉਹਨਾਂ ਨੂੰ ਪਾਲੋ ਉਹ ਹੌਲੀ ਹੌਲੀ ਦੂਰ ਦੂਰ ਅੱਗੇ ਵਧਣਗੇ ਉਹ ਹੈਬੀਟੈਟ ਦੇ ਵਿੱਚ ਦੂਜੀਆਂ ਥਾਵਾਂ 'ਤੇ ਜਾਣਗੇ ਇਸ ਕਰਕੇ ਇੱਥੋਂ ਦੇ ਮਾਹਰ ਜਿਹੜੇ ਦੇਖਦੇ ਨੇ ਵੀ ਇਹ ਜਿਹੜੀਆਂ ਬਤਕਾਂ ਡੱਕਸ ਜਾਨਵਰ ਇਹ ਟੋਭੇ ਜਿਹੜੇ ਥੱਲੇ ਧੌਣ 'ਚ ਥੱਲੇ ਪਾ ਕੇ ਕੁਛ ਕੱਢਦੇ ਆ ਇਹ ਨਾਲ ਨਾਲ ਕੀੜੇ ਖਾਂਦੇ ਨੇ ਨਾਲ ਨਾਲ ਸਾਫ਼ ਕਰਦੇ ਨੇ ਨਾਲੇ ਇਹਨਾਂ ਘਾਹ ਦੇ ਵਿੱਚ ਚੁੰਝਾਂ ਮਾਰ ਕੇ ਖਾਂਦੇ ਨੇ ਅਤੇ ਦੂਜੀਆਂ ਥਾਵਾਂ 'ਤੇ ਵੀ ਜਿੱਥੇ ਇਹਨਾਂ ਦੀ ਲੋੜ ਆ ਰੋਟੀ ਦੀ ਭਾਲ ਵਿੱਚ ਇਹ ਵੀ ਆਪਣਾ ਦੇਸ਼ ਛੱਡ ਪਰਦੇਸ਼ ਹੋਏ ਦੂਜੇ ਗਾਂ ਤੁਰਦੇ ਰਹਿਣਗੇ ਇਸ ਕਰਕੇ ਜਦੋਂ ਕਿਤੇ ਸੈਰ ਕਰਦੇ ਹੋਏ ਆਪਣੇ ਆਲੇ ਦੁਆਲੇ ਦੀਆਂ ਚਰਾਂਦਾਂ ਦੇ ਵਿੱਚ ਫਿਰੋ ਇਹਨਾਂ ਘਾਹ ਬੂਟਿਆਂ 'ਚ ਜ਼ਰੂਰ ਜਾਇਆ ਕਰੋ ਇਹਨਾਂ ਬਿੰਡਿਆਂ ਨੂੰ ਸੁਣਿਆ ਕਰੋ ਉੱਥੇ ਬਹਿ ਕੇ ਜਦੋਂ ਅੱਖਰ ਪੜ੍ਹਦੇ ਹੋ ਪੰਜਾਬੀ 'ਚ ਰਸ਼ਕ ਕਰਿਆ ਕਰੋ ਕਿਤੇ ਨਾਲ ਖਿੱਚ ਕੇ ਫੋਟੋ ਵੀ ਤੁਸੀਂ ਪਾ ਸਕਦੇ ਹੋ ਬਈ ਕਾਰ ਦੀ ਤਾਂ ਪਾਉਂਦੇ ਹਾਂ ਇਹਦੀ ਵੀ ਪਾ ਦਿਉ ਵੀ ਸਾਡੀ ਬੋਲੀ ਵੀ ਇੱਥੇ ਲੱਗੀ ਆ ਪਰ ਨਾਲ ਜੋ ਲਿਖਿਆ ਆ ਉਹਨੂੰ ਫੋਲੋ ਵੀ ਕਰਨਾ ਆ ਸੋ ਆਸ ਕਰਦਾ ਤੁਸੀਂ ਮੇਰੀ ਗੱਲ ਦਾ ਮਕਸਦ ਸਮਝ ਕੇ ਹੋਵੋਗੇ ਕਿ ਸਾਡਾ ਜਿਹੜਾ ਸੁਭਾਅ ਆ ਵੀ ਅਸੀਂ ਅੱਜ ਕੱਲ੍ਹ ਅਕਸਰ ਇੱਕ ਗੱਲ ਦੇ ਵਿੱਚ ਵੇਖੀ ਜਾ ਦੀ ਗੱਲ ਕਰਦੇ ਹਾਂ ਮੇਰੇ ਇੱਕ ਕੁਲੀਗ ਨੇ ਅੱਜ ਮੇਰੇ ਨਾਲ ਗੱਲ ਕੀਤੀ ਮੈਂ ਕਿਸੇ ਪ੍ਰੋਗਰਾਮ ਦੇ ਵਿੱਚ ਸੀਗਾ ਜਿੱਥੇ ਵੱਖ ਵੱਖ ਮਹਿਕਮਿਆਂ ਦੇ ਲੋਕ ਉੱਥੇ ਆਏ ਸੀਗੇ ਅਤੇ ਉਹ ਮੇਰੇ ਨਾਲ ਜਿਹੜੀ ਮੈਂ ਕਾਊਂਸਲ 'ਚ ਕੰਮ ਕਰਦਾ ਅਤੇ ਮੇਰੇ ਨਾਲ ਜਿਹੜੀ ਕੁਲੀਗ ਸੀ ਉਹਨੇ ਦੱਸਿਆ ਵੀ ਉਹ ਬੱਚਿਆਂ ਦੇ ਰੱਖ ਰਖਾਵ ਦੀ ਜਿਹੜੀ ਸਰਕਾਰੀ ਡਿਪਾਰਟਮੈਂਟ ਹੈ ਚਾਈਲਡ ਕੇਅਰ ਹੈ ਉਹਦੇ ਵਿੱਚ ਕੰਮ ਕਰਦੀ ਹੈ ਅਤੇ ਮੈਨੂੰ ਪਤਾ ਲੱਗਾ ਕਿ ਸਰਕਾਰ ਦੇ ਆਪਣੇ ਚਾਈਲਡ ਕੇਅਰ ਵੀ ਹੈਗੇ ਨੇ ਉਹਨੇ ਇੰਡਰੈਕਟਲੀ ਹੁਣ ਮੈਂ ਪੱਗ ਬੰਨੀ ਹੈ ਵੇਖ ਕੇ ਲੱਗਦਾ ਵੀ ਕਹਿੰਦੀ ਹਾਂ ਸਾਡੇ ਕੋਲ ਬਹੁਤ ਸਾਰਾ ਸਟਾਫ ਆ 10-12 ਬੰਦੇ ਨੇ ਅਤੇ ਉਹਦੇ ਵਿੱਚ ਸਾਡੇ ਕੁਛ ਪਾਰਟ ਟਾਈਮ ਸਟਾਫ ਹੈ ਅਤੇ ਕੁਛ ਦੂਸਰਾ ਹੈ ਅਤੇ ਗੱਲ ਚੱਲ ਪਈ ਸੀ ਇੱਕ ਵੀ ਜਿਹੜਾ ਸਾਡਾ ਬਿਹੇਵੀਅਰ ਹੈ ਇੱਕ ਟ੍ਰੇਨਿੰਗ ਪ੍ਰੋਗਰਾਮ ਸੀ ਜਿਹਦੇ ਵਿੱਚ ਵੀ ਅਸੀਂ ਟੀਮਾਂ ਦੇ ਰੱਖ ਰਖਾਓ ਦੀ ਗੱਲ ਕਿੱਦਾਂ ਕਰਨੀ ਹੈ ਅਤੇ ਉਹਦੇ ਵਿੱਚ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਐਜੂਕੇਟਡ ਵੀ ਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਹੈ ਪਰ ਖਾਸ ਤੌਰ 'ਤੇ ਉਹਦਾ ਇਸ਼ਾਰਾ ਸੀ ਵੀ ਜਿਹੜੇ ਦੇਸੀ ਇੰਡੀਅਨ ਲੋਕ ਆਉਂਦੇ ਨੇ ਹਾਲਾਂਕਿ ਉਹ ਆਪ ਸ਼ਾਇਦ ਚਾਈਨੀਜ਼ ਮੂਲ ਦੀ ਸੀਗੀ ਪਰ ਉਹਨੇ ਇਹ ਗੱਲ ਕਹੀ ਹੈ ਵੀ ਮੈਨੂੰ ਅਕਸਰ ਕਈ ਵਾਰ ਇੰਸਟਰਕਸ਼ਨ ਦੇਣ ਲੱਗੇ ਆਪਣੇ ਆਪ 'ਤੇ ਹੁੰਦਾ ਕਿ ਸ਼ਾਇਦ ਮੇਰੀਆਂ ਕਮਿਊਨੀਕੇਸ਼ਨ ਪ੍ਰੋਪਰ ਨਹੀਂ ਹੈ ਕਿ ਮੈਂ ਗੱਲ ਉਹਨੂੰ ਸਮਝਾ ਨਹੀਂ ਸਕੀ ਉਹ ਹੁੰਦਾ ਵੀ ਕਈ ਵਾਰ

ਉਹ ਚੀਜ਼ਾਂ ਇਗਨੋਰ ਕਰ ਦਿੰਦੀ ਆ ਕਿ ਜੇ ਕੋਈ ਦੂਜਾ ਬਿਜ਼ੀ ਹੈ ਤਾਂ ਉਹਦੀ ਹੈਲਪ ਕਰਨੀ ਹੈ ਅਤੇ ਬੱਚਾ ਰੋ ਰਿਹਾ ਉਹ ਕਹਿੰਦੀ ਕੋਈ ਨਹੀਂ ਮੈਂ ਆ ਕੇ ਕਰ ਦਿੰਦੀ ਮੈਨੂੰ ਪਤਾ ਅਤੇ ਕਰ ਕਹਿੰਦੀ ਪ੍ਰੋਟੋਕੋਲ ਨਹੀਂ ਹੈ ਜਿੱਥੇ ਪ੍ਰਾਇਓਰਟੀ ਉੱਥੇ ਛੱਡ ਕੇ ਜਾਣਾ ਆ ਮੈਨੂੰ ਹੌਲੀ ਹੌਲੀ ਗੱਲ ਸਮਝ ਆਈ ਵੀ ਜਿਹੜੀ ਇੰਸਟਰਕਸ਼ਨ ਦਿੱਤੀ ਆ ਉਹਦੇ ਲਈ ਉਹ ਕੈਜੂਅਲ ਚੀਜ਼ ਹੈ ਜਦਕਿ ਉਹਦਾ ਟੀਮ ਉਹਦੀ ਬੌਸ ਕਹਿ ਰਹੀ ਹੈ ਕਿ ਇਹ ਬਹੁਤ ਜ਼ਿਆਦਾ ਚੀਜ਼ ਹੈ ਇਹ ਬਹੁਤ ਜ਼ਿਆਦਾ ਵੱਡੀ ਔਰ ਸੀਰੀਅਸ ਗੱਲ ਹੈ ਉਹ ਮਹਿਸੂਸ ਕਰਦੀ ਹੈ ਕਿ ਉਹ ਗੱਲ ਸਮਝ ਕਿਉਂ ਨਹੀਂ ਰਹੀ ਮੇਰੀ ਕਮਿਊਨੀਕੇਸ਼ਨ ਦੇ ਵਿੱਚ ਕਮੀ ਹੈ ਪਰ ਮੈਨੂੰ ਜਿਹੜੀ ਫੀਲਿੰਗ ਆਈ ਕਿ ਸਾਡਾ ਇੱਕ ਐਟੀਚਿਊਡ ਹੈ ਚੱਲ ਕੋਈ ਨਾ ਵੇਖੀ ਜਾਊ ਦੇਖੀ ਜਾਊ ਕੀ ਹੁੰਦਾ ਵੇਖੀ ਜਾਊ ਕੋਈ ਨਾ ਇਹ ਇੱਕ ਜਿਹੜਾ ਵੇਖੀ ਜਾਊ ਕੋਈ ਨਹੀਂ ਵਾਲਾ ਐਟੀਚਿਊਡ ਆ ਇਹ ਸਾਨੂੰ ਹੌਲੀ ਹੌਲੀ ਘਟਾਉਣਾ ਚਾਹੀਦਾ ਇਹਦੇ ਕਰਕੇ ਵੇਖੀ ਜਾਊ ਐਟੀਚਿਊਡ ਕਰਕੇ ਮੈਂ ਕਈ ਵਾਰੀ ਇਹ ਵੀ ਵੇਖਿਆ ਕਿ ਸਾਡੇ ਟਰੱਕ ਭਰਾਵਾਂ ਦੇ ਹਾਦਸੇ ਵੀ ਹੋਏ ਕਿਤੇ ਹੋਰ ਕਾਰਨਾਂ ਕਰਕੇ ਅਸੀਂ ਉਹਨਾਂ ਨੂੰ ਉਹ ਸਟੈਪ ਉਹ ਚੀਜ਼ਾਂ ਨਹੀਂ ਦੇ ਸਕੇ ਉਹ ਇੰਸਟਰਕਸ਼ਨਾਂ ਜਾਣਕਾਰੀ ਨਹੀਂ ਦੇ ਸਕੇ ਜਿਹੜੀ ਕਿ ਦੇਣੀ ਚਾਹੀਦੀ ਸੀ ਹੁਣ ਇਹਦੇ ਬਾਰੇ ਸਰਕਾਰਾਂ ਫੀਡਬੈਕ ਵੀ ਲੈਂਦੀਆਂ ਨੇ ਖਾਸ ਤੌਰ 'ਤੇ ਜਦੋਂ ਹਾਦਸੇ ਹੋ ਜਾਂਦੇ ਨੇ ਤਾਂ ਉਹ ਫੀਡਬੈਕ 'ਚ ਫਿਰ ਹੈਰਾਨੀਜਨਕ ਫੈਸਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਕਈ ਸਾਲ ਪਹਿਲਾਂ ਇੱਕ ਬੱਸ ਡਰਾਈਵਰ ਨੇ ਬੱਸ ਖੜੀ ਕਰਕੇ ਬੱਸ ਸਟੋਪ 'ਤੇ ਬੱਸ ਸਟੋਪ ਢਲਾਨ ਦੇ ਉੱਤੇ ਸੀਗਾ ਅਤੇ ਉਹ ਸ਼ਾਇਦ ਅੰਦਰ ਵਾਸ਼ਰੂਮ ਲਈ ਜਾਂ ਕਿਤੇ ਹੋਰ ਕੰਮ ਲਈ ਚਲੇ ਗਏ ਪਰ ਸਵਾਲ ਇਹ ਸੀ ਕਿ ਬੱਸ ਜਾਂ ਬ੍ਰੇਕ ਨਹੀਂ ਲੱਗੀ ਜਾਂ ਹੈਂਡ ਬ੍ਰੇਕ ਨਹੀਂ ਲੱਗੀ ਉਹ ਰਿੜ ਕੇ ਪਿੱਛੇ ਚਲੀ ਗਈ ਅਤੇ ਪਿੱਛੇ ਇੱਕ ਰੈਸਟੋਰੈਂਟ ਦੇ ਵਿੱਚ ਵੱਜ ਗਈ ਖੈਰ ਕਿਸੇ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਰੈਸਟੋਰੈਂਟ ਦਾ ਸ਼ੀਸ਼ਾ ਟੁੱਟ ਗਿਆ ਬੱਸ ਵੱਜ ਗਈ ਕੁਛ ਵੱਡਾ ਡੈਮ ਨੁਕਸਾਨ ਵੀ ਹੋ ਸਕਦਾ ਸੀ ਚਲੋ ਤਫਤੀਸ਼ ਹੋਈ ਗੱਲਬਾਤ ਹੋਈ ਇੱਕ ਸੱਜਣ ਮੇਰੇ ਜਾਣ ਪਛਾਣ ਸਨ ਜਿਹੜੇ ਕਿ ਤਫਤੀਸ਼ ਕਰ ਰਹੇ ਸਨ ਔਰ ਉਹਨਾਂ ਨੇ ਮੈਨੂੰ ਕੁਛ ਗੱਲਾਂ ਦੱਸੀਆਂ ਸਵਾਲ ਕੰਪਨੀ ਦੇ ਲਈ ਇਹ ਜਾਣਨਾ ਜ਼ਰੂਰੀ ਸੀ ਕਿ ਬੱਸ ਕਿਉਂ ਗਈ ਬ੍ਰੇਕ ਨਹੀਂ ਲੱਗੀ ਬ੍ਰੇਕ ਕਿਉਂ ਨਹੀਂ ਲੱਗੀ ਡਰਾਈਵਰ ਅਵੇਸਲਾ ਕਿਉਂ ਹੋਇਆ ਹੁਣ ਜਦੋਂ ਬੱਸ ਚਲਾਉਣੀ ਹੈ ਤਾਂ ਬੱਸ ਡਰਾਈਵਰ ਦੇ ਹੱਥ 'ਚ ਬਹੁਤ ਜ਼ਿੰਮੇਵਾਰੀ ਹੈ ਅਤੇ ਮਾੜਾ ਮੋਟਾ ਬੰਦਾ ਬੱਸ ਨਹੀਂ ਚਲਾ ਸਕਦਾ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਇਹ ਕੰਮ ਹੁੰਦਾ ਆ ਅਤੇ ਉਸ ਜ਼ਿੰਮੇਵਾਰੀ ਵਾਲੇ ਕੰਮ ਦੇ ਵਿੱਚ ਜਦੋਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਕਈ ਸਵਾਰੀਆਂ ਦੀ ਜ਼ਿੰਦਗੀ ਤੁਹਾਡੇ ਹੱਥ 'ਚ ਹੁੰਦੀ ਹੈ ਕਈ ਦੂਜਿਆਂ ਦੀ ਜ਼ਿੰਦਗੀ ਵੀ ਹੁੰਦੀ ਹੈ ਅਸੀਂ ਆਪਣੇ ਆਪ ਦੀ ਤਾਂ ਫਿਕਰ ਕਰਦੇ ਹਾਂ ਰਾਤ ਨੂੰ ਹਰ ਬੱਸ 4 ਘੰਟੇ ਬਾਅਦ ਚਲਾਉਣੀ ਹੈ ਜਾਂ 6 ਘੰਟੇ ਬਾਅਦ ਚਲਾਉਣੀ ਹੈ ਉਹ 'ਚ ਗੈਪ ਦੇਣਾ ਰੈਸਟ ਕਰਨੀ ਹੈ ਤੁਸੀਂ ਕੁਛ ਕਰਨਾ ਸਰਕਾਰ ਦੇ ਕੁਛ ਪ੍ਰੋਟੋਕੋਲ ਨਿਯਮ ਨੇ ਰਾਤ ਬੰਦਾ ਚੰਗੀ ਤਰ੍ਹਾਂ ਸਿਹਤਮੰਦ ਸਰੀਰ ਕਰ ਨੀਂਦ ਲੈ ਕੇ ਆਵੇ ਸਵੇਰੇ ਵਧੀਆ ਢੰਗ ਨਾਲ ਬੱਸ ਚਲਾਵੇ ਜਾਂ ਨਾਈਟ ਡਿਊਟੀ ਕੀਤੀ ਹੈ ਸਵੇਰੇ ਉਸ ਢੰਗ ਨਾਲ ਸੌਂ ਕੇ ਆਵੇ ਅਸੀਂ ਆਪਣੇ ਪੈਸੇ ਦੀ ਦੌੜ ਦੇ ਵਿੱਚ ਵੇਖੀ ਜਾਊਗਾ ਐਟੀਚਿਊਡ ਕਰਕੇ ਚੱਲ ਕੋਈ ਨਹੀਂ ਦੋ ਸ਼ਿਫਟਾਂ ਉਬਰ ਦੀਆਂ ਵੀ ਲਾ ਲੈਂਦੇ ਹਾਂ ਨਾਈਟ ਸ਼ਿਫਟ ਐਕਸਟਰਾ ਕੰਮ ਵੀ ਕਰ ਲੈਂਦੇ ਹਾਂ ਓਵਰ ਟਾਈਮ ਵੀ ਕਰਦੇ ਹਾਂ ਐਕਸਟਰਾ ਕੰਮ ਵੀ ਕਰਦੇ ਹਾਂ ਉਹਦੇ ਕਾਰਨ ਕੁਛ ਹੋਰ ਨੇ ਪਰ ਉਹਦੇ ਕਰਕੇ ਮੌਕੇ ਦੇ ਜਿਹੜੀ ਮੁੱਖ ਕੰਮ ਹੈ ਉੱਥੋਂ ਅਸੀਂ ਕਈ ਵਾਰੀ ਅਵੇਸਲੇ ਹੋ ਜਾਂਦੇ ਹਾਂ ਉਹਨਾਂ ਨੇ ਇਹ ਗੱਲ ਪਾਈ ਕਿ ਡਰਾਈਵਰਸ ਨੂੰ ਪ੍ਰੋਪਰ ਆਰਾਮ ਨਹੀਂ ਮਿਲਿਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੀ ਵੀ ਲੋੜ ਹੈ ਉਹਨਾਂ ਨੂੰ ਹੋਰ ਕੋਰਸਿਸ ਕਰਵਾਏ ਜਾਣ ਉਹਦਾ ਕਾਰਨ ਕੀ ਸੀ ਵੀ ਸਰਕਾਰ ਦੀਆਂ ਕੰਪਨੀਆਂ ਨੂੰ ਵੱਡੇ ਖਤਰੇ ਮਿਲੀਅਨ ਡਾਲਰ ਇੰਸ਼ੋਰੈਂਸ 'ਤੇ ਦੇਣੇ ਪੈਣਗੇ ਬਿਹਤਰ ਆ ਕੁਛ ਪੈਸਾ ਕੱਢ ਕੇ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਤਾਂ ਕਿ ਇਹੋ ਜਿਹੇ ਹਾਦਸੇ ਨਾ ਹੋਣ ਮੇਰਾ ਕਹਿਣ ਦਾ ਮਤਲਬ ਇਹ ਹੈ ਕੈਜੂਅਲਨੈਸ ਕਈ ਵਾਰੀ ਸਾਡੇ ਸੁਭਾਅ ਵਿੱਚ ਹੋ ਜਾਂਦੀ ਹੈ ਹੁਣ ਇਹਦੇ ਗੱਲ 'ਤੇ ਸਰਕਾਰਾਂ ਅੱਜ ਕੱਲ੍ਹ ਇਹ ਵੀ ਕਹਿ ਰਹੀਆਂ ਨੇ ਕਿ ਅਸੀਂ ਆਪਣੇ ਸੁਭਾਅ ਨੂੰ ਕੰਮ ਕਰਨ ਦੇ ਤਰੀਕੇ ਨੂੰ ਸਹੀ ਢੰਗ ਨਾਲ ਕਿਵੇਂ ਕੀਤਾ ਜਾਏ ਇੱਥੋਂ ਤੱਕ ਕਿ ਇੱਕ ਟੀਮ ਦੇ ਵਿੱਚ ਇੱਕ ਗਰੁੱਪ ਦੇ ਵਿੱਚ ਗੱਲਬਾਤ ਕਿਵੇਂ ਕਰਨੀ ਹੈ ਉਹ ਇਸ ਢੰਗ ਨਾਲ ਕੀਤੀ ਜਾਵੇ ਕਿ ਅਗਲਿਆਂ ਨੂੰ ਬਹੁਤਾ ਬੁਰਾ ਵੀ ਨਾ ਲੱਗੇ ਹੁਣ ਇਹ ਗੱਲਬਾਤ ਸਾਡੇ ਪਰਿਵਾਰਾਂ ਦੇ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਮੈਟਰ ਕਰਦੀ ਹੈ ਪਤੀ ਪਤਨੀ ਵਿੱਚ ਵੀ ਮੈਟਰ ਕਰਦੀ ਹੈ ਪਿਓ ਪੁੱਤ ਵਿੱਚ ਵੀ ਕਰਦੀ ਹੈ ਬੱਚਿਆਂ ਵਿੱਚ ਵੀ ਕਰਦੀ ਹੈ ਯਾਰਾਂ ਦੋਸਤਾਂ ਲਈ ਵੀ ਕਰਦੀ ਹੈ ਸੋ ਜਿਹੜਾ ਨੁਕਤਾ ਮੈਂ ਤੁਹਾਨੂੰ ਇੱਥੇ ਸਮਝਾਉਣ ਲੱਗਾ ਜਿਹੜੀ ਇੱਕ ਵੱਡੇ ਵੱਡੇ ਮਾਹਿਰ ਇਹਨਾਂ ਨੁਕਤਿਆਂ ਵਿੱਚੋਂ ਗੱਲ ਕੱਢ ਕੇ ਕੀ ਲਿਆਏ ਨੇ ਉਹ ਇਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਸਿਚੁਏਸ਼ਨ ਦੀ ਗੱਲ ਕਰੋ ਕਈ ਵਾਰੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਮੀਟ ਕਹਿੰਦੇ ਕੋਈ ਬੰਦੇ ਇੱਕ ਦੂਜੇ ਦੀ ਗੱਲ ਨਹੀਂ ਸੁਣਦੇ ਆਪਣੇ ਬਹੁਤੇ ਪੰਜਾਬੀ ਭਰਾਵਾਂ ਨੂੰ ਬੋਲਣ ਦੀ ਆਦਤ ਹੁੰਦੀ ਸੁਣਦੇ ਨਹੀਂ ਸੋ ਕਹਿੰਦੇ ਪਹਿਲਾਂ ਤਾਂ ਉਸ ਸਿਚੁਏਸ਼ਨ ਦੇ ਵਿੱਚ ਦੇਖੋ ਕਿ ਕੀ ਗੱਲ ਹੋ ਰਹੀ ਹੈ ਜੇ ਟਾਈਮ ਦੇ ਪਾਬੰਦ ਹੈਗੇ ਹੋ ਟਾਈਮ ਦੀ ਪਾਬੰਦੀ ਦੇ ਉੱਤੇ ਵੀ ਗੱਲ ਕਰੋ ਫਿਰ ਉਹਦੇ ਬਿਹੇਵੀਅਰ ਨੂੰ ਕੋਈ ਇੰਟਰਪਟ ਕਰਦਾ ਕੋਈ ਨਹੀਂ ਕਰਦਾ ਕੋਈ ਸੁਣਦਾ ਉਹਦੀ ਗੱਲ ਕਰੋ
ਫੇਰ ਉਹਦਾ ਇੰਪੈਕਟ ਦੇਖੋ ਕਿ ਉਹਦਾ ਇੰਪੈਕਟ ਕੀ ਪੈਂਦਾ ਉਸ ਗੱਲ ਦਾ ਇੰਪੈਕਟ ਵੀ ਅੱਗੇ ਦੱਸੋ ਵੀ ਇਹਦਾ ਇੰਪੈਕਟ ਇਹ ਪਊਗਾ ਇਹਨੂੰ ਐਸ ਬੀ ਆਈ ਅਪਰੋਚ ਕਹਿੰਦੇ ਆ ਸਿਚੁਏਸ਼ਨ ਬਿਹੇਵੀਅਰ ਇੰਪੈਕਟ ਔਰ ਇਹ ਜਿਹੜੀ ਇਹ ਮਾਡਰਨ ਥਿਊਰੀ ਹੈ ਕੁਛ ਲੋਕ ਇਹਦੇ 'ਤੇ ਜ਼ਿਆਦਾ ਟਰੱਸਟ ਬਿਲਡਿੰਗ ਦੀ ਗੱਲ ਕਰਦੇ ਆ ਦੂਜਾ ਇਹ ਵੀ ਗੱਲ ਕਰਦੇ ਆ ਕਿ ਤੁਹਾਡੀ ਇੰਟੈਂਸ਼ਨ ਜਿਹੜੀ ਹੈ ਤੁਹਾਡੀ ਨੀਤੀ ਹੈ ਜਿਹੜੀ ਨੀਅਤ ਹੈ ਉਹ ਸਾਫ਼ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸ ਸਾਫ਼ ਨੀਅਤ ਦੇ ਨਾਲ ਗੱਲ ਕਰ ਰਹੇ ਹੋ ਅਗਲੇ ਸਟੈਪ ਦੇ ਲਈ ਅਗਲੇ ਕਦਮ ਦੇ ਲਈ ਕੀ ਗੱਲਾਂ ਕਰਨੀਆਂ ਉਹਦੇ ਲਈ ਤਿਆਰ ਕਰ ਰਹੇ ਜੇ ਅਤੇ ਫਿਰ ਕੁਛ ਬਦਲਾਓ ਜਿਹੜੇ ਦੋਨਾਂ ਪਾਸਿਆਂ ਤੋਂ ਹੋਣੇ ਚਾਹੀਦੇ ਆ ਉਹਦੇ ਵਿੱਚ ਚੇਂਜ ਕਰਨ ਦੀ ਗੱਲ ਕਰਦੇ ਜੇ ਹੁਣ ਇਸ ਐਸ ਬੀ ਆਈ ਟੈਕਨੀਕ ਨੂੰ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਘਰਾਂ ਦੇ ਵਿੱਚ ਲਾ ਕੇ ਦੇਖੀਏ ਵੀ ਕੀ ਅਸੀਂ ਕਿਸੇ ਸਿਚੁਏਸ਼ਨ ਵਿੱਚ ਆਪਣੇ ਬਿਹੇਵੀਅਰ ਨੂੰ ਆਪਣੇ ਅੰਦਰੋਂ ਤੱਕਦੇ ਹਾਂ ਜਾਂ ਅਸੀਂ ਆਪਣੀਆਂ ਗਲਤੀਆਂ ਨੂੰ ਦੂਸਰਿਆਂ ਉੱਤੇ ਪਾਉਣ ਦੀ ਗੱਲ ਕਰਦੇ ਹਾਂ ਬੜਾ ਔਖਾ ਹੁੰਦਾ ਆਪਣੇ ਆਪ ਵਿੱਚ ਗਲਤੀ ਨੂੰ ਆਪਣੇ ਅੰਦਰੋਂ ਸਮਝਣਾ ਅਤੇ ਉਦੋਂ ਵੀ ਵੱਧ ਔਖਾ ਹੁੰਦਾ ਹੈ ਆਪਣੀ ਉਸ ਗਲਤੀ ਦੀ ਮਾਫ਼ੀ ਮੰਗ ਕੇ ਦੂਜੇ ਪ੍ਰਤੀ ਆਪਣੇ ਸੁਭਾਅ ਬਾਰੇ ਸੋਚਣਾ ਅਸੀਂ ਗੱਡੀ ਚਲਾਉਂਦੇ ਸੜਕਾਂ 'ਤੇ ਰੋਡ ਰੈਸ਼ ਕਰਦੇ ਹਾਂ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਕਈ ਵਾਰ ਅਸੀਂ ਗੱਲ ਸੁਣਦੇ ਸੁਣਦੇ ਕੋਈ ਸਾਨੂੰ ਟੋਕਾ ਟਾਕੀ ਕਰੇ ਗੁੱਸਾ ਆ ਜਾਂਦਾ ਉਹਦੇ ਕਾਰਨ ਕਈ ਹੋ ਸਕਦੇ ਆ ਕੰਮ ਦਾ ਤਣਾਅ ਆਪਣੇ ਆਪ ਨੂੰ ਜ਼ਿਆਦਾ ਕੰਮ ਵਿੱਚ ਖਿੱਚੋਤਾਣ ਰੱਖਣਾ ਦੂਜੇ ਦੀ ਗੱਲ ਨਾ ਸੁਣਨਾ ਅਤੇ ਇੱਥੋਂ ਤੱਕ ਕਿ ਆਪਣੇ ਅੰਦਰ ਆਪਣਾ ਇੱਕ ਖਾਸ ਸੁਭਾਅ ਛਵੀ ਇਮੇਜ ਬਣਾ ਕੇ ਰੱਖਣਾ ਅਤੇ ਜਦੋਂ ਸਾਡੀ ਉਸ ਸੋਚ ਨੂੰ ਉਸ ਦਿੱਖ ਨੂੰ ਸੱਟ ਲੱਗਦੀ ਹੈ ਤਾਂ ਸਾਡੇ ਫਿਰ ਮਸਲੇ ਤਾਂ ਪੈਦਾ ਹੁੰਦੇ ਆ ਜੀ ਹਾਂ ਇਹੋ ਜਿਹੇ ਮਸਲਿਆਂ ਨੂੰ ਸਾਂਭਣ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਆਪਣੇ ਬਾਰ ਨਾਲ ਗੱਲਾਂ ਕਰੀਏ ਗੱਲ ਪੰਜਾਬ ਦੀ ਹੋਈ ਸੀ ਪੰਜਾਬੀ ਦੀ ਹੋਈ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਮੈਨੂੰ ਕਈ ਦਿਨਾਂ ਦਾ ਜੱਸੀ ਦਾ ਗਾਣਾ ਪੰਜਾਬ ਜ਼ਰੂਰ ਸਾਂਝਾ ਕੀਤਾ ਜਾਵੇ ਸੁਣਦੇ ਰਹੋ ਗੱਲਾਂ 'ਚੋਂ ਗੱਲ ਮੈਂ ਹਾਂ ਵਿੱਕੀ ਸਿੰਘ

ਪ੍ਰੋਗਰਾਮ ਦਾ ਤੀਜਾ ਸੈਗਮੈਂਟ ਜਿਹਦੇ ਵਿੱਚ ਅਸੀਂ ਅਕਸਰ ਬਲੈਂਡਡ ਸੌਂਗ ਕਲਾ ਸਾਹਿਤ ਆਲੇ ਦੁਆਲੇ ਕੀ ਹੋ ਰਿਹਾ ਉਹਦੀ ਗੱਲ ਅਸੀਂ ਕਰਦੇ ਹਾਂ ਗੱਲਾਂ 'ਚ ਗੱਲ ਇਹ ਹੈ ਪਲੈਂਟੀ ਵੈਲੀ ਐਫ ਐਮ ਤੁਹਾਡਾ ਲੋਕਲ ਰੇਡੀਓ ਸਟੇਸ਼ਨ ਨਵੀਆਂ ਨਵੀਆਂ ਫਿਲਮਾਂ ਨਵੇਂ ਨਵੇਂ ਤਜਰਬੇ ਹੁੰਦੇ ਨੇ ਅਤੇ ਜਿਵੇਂ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਹੁਣ ਬਨਾਉਟੀ ਬੁੱਧੀ ਦਾ ਜ਼ਮਾਨਾ ਆ ਗਾਣੇ ਵੀ ਬਦਲ ਜਾਂਦੇ ਨੇ ਗੀਤ ਬਦਲ ਰਹੇ ਨੇ ਸਾਡਾ ਸੰਗੀਤ ਬਦਲ ਰਿਹਾ ਸਾਡੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਜੋ ਕੁਝ ਘਟਨਾ ਹੁੰਦੀ ਹੈ ਉਹਦੇ ਕਰਕੇ ਅਸੀਂ ਹਰ ਤਰ੍ਹਾਂ ਪ੍ਰਭਾਵਿਤ ਕਰਦੇ ਹਾਂ ਹਾਈ ਟਿਊਨ ਤੁਸੀਂ ਸੁਣ ਰਹੇ ਹੋ ਇਹ ਪੰਜਾਬੀ ਗਾਣਿਆਂ ਦੀ ਟਿਊਨ ਹੈ ਪਰ ਹੁਣ ਜੇ ਤੁਸੀਂ ਸੁਣੋਗੇ ਕਿ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਨਵੇਂ ਨਵੇਂ ਤਰ੍ਹਾਂ ਦੇ ਗੀਤ ਸੁਣਨੇ ਪੈਣਗੇ ਪੁਰਾਣੇ ਗਾਣਿਆਂ ਨੂੰ ਨਵੇਂ ਮਿਕਸ ਕਰਕੇ ਸੁਣਾਉਣ ਦੀ ਗੱਲ ਹੋਵੇਗੀ ਅਤੇ ਕੋਈ ਹੈਰਾਨੀ ਨਹੀਂ ਹੋਵੇਗੀ ਇਹ ਵੀ ਸੁਣੋ ਜ਼ਰਾ

ਤੁਸੀਂ ਇਹ ਸਾਰਾ ਕੁਝ ਸੁਣਿਆ ਤੇ ਤੁਹਾਨੂੰ ਇਹ ਲੱਗਾ ਹੋਊਗਾ ਵੀ ਇਹ ਗੀਤ ਕਿਵੇਂ ਤੇ ਕਿੱਦਾਂ ਚੱਲ ਰਿਹਾ ਬਨਾਉਟੀ ਬੁੱਧੀ ਨਾਲ ਬਣਾਏ ਹੋਏ ਗੀਤ ਸੋਸ਼ਲ ਮੀਡੀਆ ਤੇ ਆਲੇ ਦੁਆਲੇ ਬਹੁਤ ਵੱਡੇ ਪੱਧਰ ਤੇ ਪਾਪੂਲਰ ਹੋ ਰਹੇ ਨੇ ਸਾਡਾ ਸੰਗੀਤ ਬਦਲ ਰਿਹਾ ਹੈ ਬਦਲਦੇ ਸੰਗੀਤ ਦੇ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਆਉਂਦੇ ਦਿਨਾਂ ਦੇ ਵਿੱਚ ਬਿਨਾਂ ਆਵਾਜ਼ ਬਿਨਾਂ ਵਿਅਕਤੀ ਮਸ਼ੀਨਾਂ ਸਾਡੇ ਲਈ ਗਾਉਣਗੀਆਂ ਅਸੀਂ ਵੱਖ ਵੱਖ ਢੰਗ ਤਰੀਕੇ ਦੇ ਤਜਰਬੇ ਕਰ ਰਹੇ ਹਾਂ ਪਰ ਅਸੀਂ ਇਸ ਨੂੰ ਪਸੰਦ ਕਰੀਏ ਜਾਂ ਨਾ ਕਰੀਏ ਅਸੀਂ ਇਸ ਗੀਤਾਂ ਨੂੰ ਸੁਣੀਏ ਜਾਂ ਨਾ ਸੁਣੀਏ ਪਰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਇਹ ਜਿਹੜੀ ਤੁਸੀਂ ਟਿਊਨ ਵੀ ਸੁਣੀ ਸੀ ਇਹ ਵੀ ਮੈਂ ਤਿਆਰ ਕੀਤੀ ਪਰ ਮੈਂ ਨਾ ਕੋਈ ਸਾਜ਼ ਯੂਜ਼ ਕੀਤਾ ਨਾ ਮੈਂ ਕੋਈ ਇਹਦੇ ਵਿੱਚ ਵਿਅਕਤੀ ਵਰਤਿਆ

ਸੰਗੀਤ ਦੇ ਨਾਲ ਤਜਰਬੇ ਹੋ ਰਹੇ ਨੇ ਵੱਖ ਵੱਖ ਤਜਰਬਿਆਂ ਦੇ ਵਿੱਚ ਆਉਂਦੇ ਕੁਛ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਰ ਤਰ੍ਹਾਂ ਦੇ ਪ੍ਰੋਗਰਾਮ ਵੀ ਆਉਣਗੇ ਹੋਰ ਤਰ੍ਹਾਂ ਦੀਆਂ ਗੱਲਾਂ ਵੀ ਆਉਣਗੀਆਂ ਅਤੇ ਫਿਰ ਸਾਨੂੰ ਇਹੋ ਜਿਹੇ ਹੈਰਾਨੀ ਦੇ ਨਾਲ ਨਾਲ ਪਰੇਸ਼ਾਨੀ ਕਰਨ ਉਹ ਵੀ ਹੋ ਸਕਦੀ ਹੈ ਪਰ ਆਪਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰ ਸਕਦੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦੇ ਵੀ ਗੀਤ ਅਸੀਂ ਸੁਣੀਏ ਪਸੰਦ ਕਰੀਏ ਨਾ ਕਰੀਏ ਪਰ ਅਸੀਂ ਲੋਕਾਂ ਦੀ ਪਸੰਦ ਨੂੰ ਇੰਨੀ ਛੇਤੀ ਨਾਲ ਬਦਲ ਨਹੀਂ ਸਕਦੇ

ਲਾਲਾ ਹੀ ਮੁੰਦਰੀ ਮੇਰੀ ਜਿਹਦੇ ਵਿੱਚ ਤੁਸੀਂ ਸੁਣੇ ਹੋਣਗੇ ਕੁਝ ਬੋਲ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੰਜਾਬੀ ਦੇ ਬੋਲ ਨਹੀਂ ਹੈ ਬਨੌਟੀ ਬੁੱਧੀ 'ਚ ਬਣਾਏ ਹੋਏ ਗਾਣੇ ਉਹਨਾਂ ਦੀ ਇੱਕ ਖਾਸ ਕਿਸਮ ਦੀ ਜਿਹੜੀ ਟਿਊਨ ਆ ਤੁਹਾਨੂੰ ਨਜ਼ਰ ਆਉਂਦੀ ਹੈ ਉਹ ਟਿਊਨ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਗੀਤ ਅਸਲੀ ਆਵਾਜ਼ ਦੇ ਵਿੱਚ ਨਹੀਂ ਹੈਗਾ ਇਹ ਗੀਤ ਦੇ ਪਿਛਲੇ ਜਿਹੜੇ ਦੂਸਰੇ ਬੋਲ ਨੇ ਉਹ ਨਜ਼ਰ ਆ ਰਹੇ ਨੇ ਸੰਗੀਤ ਆਪਸ ਵਿੱਚ ਮਿਕਸ ਹੋ ਰਿਹਾ ਬਲੈਂਡ ਹੋ ਰਿਹਾ ਤਗ ਇਹਨੂੰ ਚੰਗਾ ਰਗੜਾ ਲੱਗ ਰਿਹਾ ਤਗੜਾ ਲੱਗ ਰਿਹਾ ਨਵੀਆਂ ਨਵੀਆਂ ਵਣਗੀਆਂ ਇਸ ਰਗੜੇ ਦੇ ਵਿੱਚ ਆਉਣਗੀਆਂ ਸਾਡੇ ਆਉਣ ਵਾਲੇ ਜਿਹੜੀ ਪੀੜ੍ਹੀਆਂ ਨੇ ਉਹਨਾਂ ਦੇ ਸ਼ੌਕ ਉਹਨਾਂ ਦਾ ਸੰਗੀਤ ਉਹਨਾਂ ਦੀ ਧੁਨਾ ਉਹਨਾਂ ਦਾ ਮਿਊਜ਼ਿਕ ਉਹਨਾਂ ਦੇ ਮਿਊਜ਼ਿਕ ਦੀ ਪਸੰਦ ਜਿਹੜੀ ਹੋਵੇਗੀ ਉਹਨਾਂ ਦੇ ਸਾਜ਼ ਜਿਹੜੇ ਹੋਣਗੇ ਉਹ ਵੀ ਵੱਖਰੇ ਹੋ ਸਕਦੇ ਆ ਅਸੀਂ ਪਸੰਦ ਕਰੀਏ ਨਾ ਕਰੀਏ ਸਾਡੇ ਕੰਨਾਂ ਨੂੰ ਉਹ ਚੰਗਾ ਲੱਗੇ ਨਾ ਲੱਗੇ ਪਰ ਉਸਦੀ ਭਰਮਾਰ ਇੰਨੀ ਹੋ ਜਾਣੀ ਹੈ ਕਿ ਸਾਨੂੰ ਚੰਗਾ ਲੱਗ ਰਿਹਾ ਹੁਣ ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਤੁਸੀਂ ਛੋਟੇ ਛੋਟੇ ਬੱਚਿਆਂ ਦੀਆਂ ਭੋਲੂ ਭੋਲੂ ਗੁਰਗਲੇ ਮੁਗਲੇ ਜਿਹੇ ਬੱਚੇ ਜਿਹੜੇ ਉਹਨਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਅਤੇ ਕਈ ਛੋਟੇ ਬੱਚਿਆਂ ਦੇ ਕਿਰਦਾਰਾਂ ਦੇ ਰੋਲ ਉਹਨਾਂ ਨੇ ਖਤਮ ਕਰ ਦਿੱਤੇ ਉਹ ਹੁਣ ਹਰ ਜਗ੍ਹਾ ਉਹ ਚੱਲ ਰਹੇ ਨੇ ਮਾਲ ਵੇਚ ਰਹੇ ਨੇ ਪੁਰਾਣੇ ਚੁਟਕਲਿਆਂ ਨੂੰ ਨਵੀਆਂ ਗੱਲਾਂ ਬਾਤਾਂ ਵਿੱਚ ਬਣਾ ਕੇ ਲੈ ਕੇ ਆ ਰਹੇ ਨੇ ਅਤੇ ਇਹਦੇ ਪਿੱਛੇ ਬੰਦੇ ਹੀ ਕੰਮ ਕਰ ਰਹੇ ਨੇ ਪਰ ਬੰਦੇ ਉਹ ਮਸ਼ੀਨਾਂ ਦਾ ਸੰਦ ਵਰਤ ਕੇ ਤੁਹਾਡੇ ਸਾਹਮਣੇ ਨਵੇਂ ਨਵੇਂ ਰੂਪ ਲਿਆ ਰਹੇ ਨੇ ਮੇਰੀ ਇਹ ਗੱਲਬਾਤ ਤੁਹਾਡੇ ਤੱਕ ਇੱਕ ਪੁਰਾਣੇ ਰਵਾਇਤੀ ਤਰੀਕੇ ਨਾਲ ਐਫ ਐਮ ਫ੍ਰਕੁਐਂਸੀ ਦੇ ਰਾਹੀਂ 88.6 'ਤੇ ਪਹੁੰਚ ਰਹੀ ਹੈ ਪਰ ਆਉਂਦੇ ਕੁਝ ਸਾਲਾਂ ਦੇ ਵਿੱਚ ਇਹ ਵੀ ਚੀਜ਼ਾਂ ਨਹੀਂ ਰਹਿਣਗੀਆਂ ਉੱਡਦੀਆਂ ਤਰੰਗਾਂ ਦੇ ਵਿੱਚ ਕਿਹੜੇ ਜਗਾੜ ਰਾਹੀਂ ਕਿਹੜੇ ਜਾਦੂ ਮੰਤਰ ਰਾਹੀਂ ਤੁਸੀਂ ਕੰਨਾਂ ਦੇ ਵਿੱਚ ਬੈਠੇ ਬਿਠਾਏ ਖਿਆਲ ਕਰਕੇ ਸੁਣ ਲਓਗੇ ਅਤੇ ਸਾਨੂੰ ਹੋ ਸਕਦਾ ਮੇਰੀ ਸਾਂਝ ਪਾਉਣ ਦੀ ਬਜਾਏ ਕੁਝ ਹੋਰ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਪਾਉਂਦੇ ਹਨ ਅਤੇ ਬਲੈਂਡਡ ਸੈਕਸ਼ਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਤਰਫ ਬਰਮ ਜਿਹੜਾ ਗੀਤ ਹੈ ਮੈਨੂੰ ਬਹੁਤ ਪਸੰਦ ਆਇਆ ਅਤੇ ਮੈਂ ਸੋਚਿਆ ਕੁਛ ਪਲ ਜਿਹੜੇ ਚੰਦ ਇਹ ਗੀਤ ਆ ਤੁਸੀਂ ਯੂਟਿਊਬ 'ਤੇ ਅਤੇ ਬਾਕੀ ਜਗ੍ਹਾ ਦੇਖ ਸਕਦੇ ਹੋ ਕੁਛ ਅੰਸ਼ ਜਿਹੜੇ ਮੈਂ ਜਾਂਦੇ ਜਾਂਦੇ ਇੱਥੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੂੰਗਾ ਉਹਨਾਂ ਲੋਕਾਂ ਦੇ ਲਈ ਜਿਹੜੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਮੈਨੂੰ ਸਾਂਝ ਪਾਉਂਦੇ ਨੇ ਮਸ਼ਵਰੇ ਦਿੰਦੇ ਨੇ ਗੱਲਾਂ ਬਾਤਾਂ ਕਰਦੇ ਨੇ ਖਿਆਲਾਤ ਭੇਜਦੇ ਨੇ ਜਿਨ੍ਹਾਂ ਦਾ ਜ਼ਿਕਰ ਕਰਕੇ ਮੈਂ ਇੱਥੇ ਤੁਹਾਡੇ ਨਾਲ ਸਾਂਝਾ ਪਾ ਸਕਦਾ ਉਹਨਾਂ ਦਾ ਧੰਨਵਾਦ ਆਉਂਦੇ ਕੁਛ ਦਿਨਾਂ ਦੇ ਖਾਸ ਵਿਸ਼ੇ ਜੇ ਤੁਸੀਂ ਸੁਣਨਾ ਬੋਲਣਾ ਚਾਹੁੰਦੇ ਹਾਂ ਅਤੇ ਉਹਨਾਂ ਦੇ ਉੱਤੇ ਵੀ ਗੱਲ ਹੋ ਸਕਦੀ ਹੈ ਪ੍ਰੋਗਰਾਮ ਦੇ ਕਰਦਿਆਂ ਸੁਣਦਿਆਂ ਕੁਛ ਗਲਤ ਲਫ਼ਜ਼ ਬੋਲੇ ਗਏ ਹੋਣ ਉਹਨਾਂ ਦੀ ਮਾਫ਼ੀ ਮੰਗਦਾ ਹਾਂ ਪਿਛਲੀ ਵਾਰ ਜਿਨ੍ਹਾਂ ਕਲਾਕਾਰਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਨਾਮ ਮੈਂ ਇਸ ਵਾਰੀ ਵੀ ਨਹੀਂ ਲੈ ਕੇ ਆਇਆ ਅਗਲੀ ਵਾਰੀ ਉਹ ਗੀਤ ਸੰਗੀਤ ਸੁਣਾ ਕੇ ਉਹਨਾਂ ਦਾ ਜ਼ਿਕਰ ਜ਼ਰੂਰ ਕਰੂੰਗਾ ਬਰਮ ਕਰਮ ਇਹਦੇ ਵਿੱਚ ਜਿਹੜੇ ਦੋ ਲਫ਼ਜ਼ ਨੇ ਅੱਛੀ ਸ਼ਾਇਰੀ ਹੈ ਇਹ ਗੀਤ ਸੁਣੋ ਫਿਰ ਗੱਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਲੈ ਕੇ ਕਰਦੇ ਹਾਂ